सेठ साहब नौलख हाथ मिल गया तो जरा चुप हो फिर लापा गल्ला कर तुझे शादी कमी तो फिक्र क्यों नहीं किया है सम क्यों रहे। महाराज जी कहने हुक्म जाए चलना ना निकल गया ना महाराज की दरगाह भी सच्चे ता ही होवन असि परमेश्वर की दरगाह भी ता ही सच्चे होवन ये संसार मगरों ता ही लथे असि जीव ते ब्रह्म ता ही बनांगे अगे ब्रह्म ते जीव बनो जो महाराज का हुक्म नहीं हरक शोक दुख सुख उस निंदा मान उपमान के बीच में एक हो जाइए हमता ममता राग द्वेष ते रहत हो जाइए। ब्रह्म ज्ञानी सदन ले जैसे जल में कमल ले ब्रह्म ज्ञानी सदन रुख जैसे सूर सब खुश हो दसवें महाराज उच्च पीर बने ते कुदरती केशव दास पंटो जदल आनंदपुर साहब का सब कुदरती कित अपना कथा वार्ता करदा करदा आ गया महाराज के दर्शन करके महाराज ने पछाण लिया ये तो वही आनंदपुर वाले गुरु है। ये हालत कैसे साहबजादे किते पंजे प्यारे किते माता किते पिता किते आनंदपुर साहब की समगरी किते नीला किते प्रसादी हाथी किते रोन लग गया दिशा वे के बेस कैसा बनाया महाराज ने कहा पंडित जी इतने लकीर कडो धरती से हम लकीर कडिया मटेरे कहती तेन लकीर कडने की कोई खुशी हुई है कि नहीं मटेरे क्यों भी नहीं कितने सानू संसार है इदा ही सानू संसार है हर शोक जाके नहीं बैरी में समान कौन नानक सुन रहे मन मुक्ता है तो जान उस पर निंदा ना जे टेंशन लो समान कौन नानक सुन रहे मन मुक्ता है तो जान कि सच्चाई होई है कूदन टुटे पाल झूठा संसार मगरों किदा लते क्यों कूदन टुटे पाल किदा लते हुक्म जाए चलना नानक लिखिया नाल तेरा किया मीठा लाके नाम पदार्थ नानक मांगे तेरा किया मीठा एक हो जाए रहे ਮਾਸੀ ਵਾਲੇ ਦਿਸ਼ਾਵਾਂ ਵਿੱਚ ਵੀ ਸ਼ਬਦ ਪੜ੍ਹਦੇ ਰਹੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਰ ਬਿਨ ਰੋਕ ਦੇ ਜਾਣਾ ਦੇ ਉਹ ਨਾਕ ਨਿਵਾਸਾਂ ਦੇ ਰਹਿਣਾ ਸੂਲ ਸੁਲਾਹੀ ਕੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਰਾ ਜਾਗਦੇ ਸਾਨੂੰ ਸੱਤਰ ਚੰਗਾ ਪੱਟ ਉਹ ਸਾਨੂੰ ਸਬਕ ਸਿਖਾਉਂਦੇ ਆ ਇੱਦਾਂ ਦੇ ਰਹੋ ਤਾਂ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਹੋਊਗਾ ਮੰਨਿਆ ਜਾਊਗਾ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ ਇੱਦਾਂ ਰਹੋ ਨਵੇਂ ਮਹਾਰਾਜ ਪਿੰਜਰਿਆਂ ਚ ਹੈਗੇ ਆ ਬਹਿ ਨਹੀਂ ਸਕਦੇ ਸੌ ਨਹੀਂ ਸਕਦੇ ਸਾਹ ਲੈਂਦੇ ਤੇ ਕੀਲੇ ਆ ਅਨਪਾਣੀ ਨੇ ਉਹ ਸ਼ਬਦ ਪੜਦੇ ਆ ਜੋ ਉਹਨਾਂ ਦੇ ਦੁੱਖ ਮੈਂ ਦੁੱਖ ਨੂੰ ਮਾਨੇ ਸੁੱਖ ਸੁਨੇਹਾ ਪਹਿਲਾਂ ਜਾ ਕੇ ਕੈਂਚਨ ਮਾਟੀ ਮਾਨੇ ਨੈਣ ਲੈਣ ਨੇ ਉਸ ਤਾਂ ਜਾ ਕੇ ਲੋਭ ਮੋਹ ਮਾਨਾ ਹਰ ਇੱਕ ਸੋਭ ਤੇ ਰਹੇ ਨਿਆਗਰੋ ਨਾ ਹੈ ਮਾਨ ਤਾਂ ਹੀ ਮਾਤਾ ਮਹਾਰਾਜ ਦੀ ਦਰਗਾਹ ਦੇ ਵਿੱਚ ਮੈਂ ਸੱਚੇ ਹੋਵਾਂਗੇ ਜੇ ਅਸੀਂ ਹੁਕਮ ਮੰਨਾਂਗੇ ਤਾਂ ਹੀ ਇਹ ਸੰਸਾਰ ਮਗਨ ਲੱਥੇਗਾ ਜੇ ਕਾਮ ਕ੍ਰੋਧ ਲੋਭ ਮੋਹ ਕਾਲ ਜਿਸ ਕਾਲ ਕੇ ਜੀਤੇ ਅਸੀਂ ਰਹਿਤ ਹੋਵਾਂਗੇ ਮਨ ਨੂੰ ਜਿੱਤਾਂਗੇ ਮਨ ਮਰ ਜਾਏ ਤਾਂ ਫਿਰ ਅਸੀਂ ਮੁਕਤ ਹੋਵਾਂਗੇ ਜੀਵਤ ਮਰੇ ਮਰੇ ਪੁੰਜੀ ਗਈ ਐਸੇ ਸੰਤ ਸਮਾਇਆ ਇਹਦੇ ਪੰਜਵੇਂ ਮਹਾਰਾਜ ਚੰਦ ਆਪਣੇ ਮੀਆਂ ਮੇਰ ਨੂੰ ਆਉਂਦੇ ਮੀਆਂ ਮੇਰ ਸਾਨੂੰ ਅੰਮ੍ਰਿਤਸਰ ਰੇਸ਼ਮ ਦੇ ਗਦੇਲੇ ਜਿਹੜੇ ਸੀਗੇ ਨਾ ਇੱਥੇ ਤੀਆਂ ਤਵੀਆਂ ਰੇਸ਼ਮ ਦੇ ਗਦੇਲੇ ਜਾਪਦੇ ਇੱਕੋ ਜਾਪਦੇ ਦੋਨੋਂ ਉੱਥੇ ਸਿੱਖ ਚਾਰ ਕਰਦੇ ਸਨ ਇੱਥੇ ਰੇਤਾਂ ਪੈਂਦੀਆਂ ਸਾਨੂੰ ਦੋਨੋਂ ਇੱਕੋ ਹੀ ਉਹ ਵੀ ਸੁਪਨਾ ਇਹ ਵੀ ਸੁਪਨਾ ਉਹ ਵੀ ਝੂਠਾ ਇਹ ਵੀ ਸੁਪਨਾ ਹੈ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ ਨਾ ਅੱਗ ਨੂੰ ਠੰਡੀ ਕਰਦੇ ਮਹਾਰਾਜ ਨਾ ਅਕਾਲ ਪੁਰਖ ਨੂੰ ਕਹਿੰਦੇ ਸਾਡੇ ਵਾਸਤੇ ਸਹਾਇਤਾ ਕਰ ਨਾ ਆਪਣੀ ਸ਼ਕਤੀ ਵਿਖਾਉਂਦੇ ਜਿਹੜੇ ਦੁਸ਼ਮਣ ਉਹਨਾਂ ਨਾਲ ਕ੍ਰੋਧ ਨਹੀਂ ਕਰਦੇ ਹੈ ਉਹਨਾਂ ਦਾ ਹੀ ਪੱਲਾ ਸੋਚਦੇ ਹੈ ਉਹਨਾਂ ਦਾ ਹੀ ਪੱਲਾ ਸੋਚਦੇ ਹੈ ਸਬਰ ਤੇ ਸ਼ੁਕਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਕਤੀ ਹੈਗੀ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ ਜੋ ਤਦ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਕੁਛ ਕਰਨਾ ਕਸੋ ਕਰ ਨਵੇਂ ਮਹਾਰਾਜ ਵੀ ਮਾਤਾ ਨਾਨਕ ਨੂੰ ਚਿੱਠੀ ਲਿਖਦੇ ਆ ਅੰਤ ਵੇਲੇ ਚਿੰਤਾ ਤੰਗ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤਰ ਨਿਕਲੇ ਚਿੰਤਾ ਨਹੀਂ ਕਰਨੀ ਚਾਹੀਦੀ ਅਕਾਲ ਪੁਰਖ ਜੋ ਕੋ ਕਰ ਰਿਹਾ ਚੰਗਾ ਹੀ ਕਰ ਰਿਹਾ ਹੈ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ ਜੋ ਕੁਛ ਕਰਨਾ ਸੌਖਾ ਹੈ ਰਿਹਾ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਾ ਤੰਗ ਕੀਜੀਏ ਜੋ ਅਨਹੋਣੀ ਹੋਏ ਮਾਰਗ ਸੰਸਾਰ ਕੋ ਨਾਨਕ ਤਰ ਨਿਕਲੇ ਚਿੰਤਾ ਕਰੋਗੇ ਤੁਹਾਨੂੰ ਪਰਮੇਸ਼ਰ ਭੁੱਲ ਜਾਏਗਾ ਦੁੱਖਾਂ ਸੁੱਖਾਂ ਵਿੱਚ ਇੱਕੋ ਜਿਹਾ ਨਾ ਰਹੋਗੇ ਤਾਂ ਪਰਮਾਤਮਾ ਭੁੱਲ ਜਾਏਗਾ ਮਤਲਬ ਤਾਂ ਪਰਮਾਤਮਾ ਨੂੰ ਚੇਤੇ ਕਰਨੇ ਦੇ ਫਾਰਮੂਲੇ ਮਹਾਰਾਜ ਦੱਸਦੇ ਆ ਵੀ ਮਹਾਰਾਜ ਜਿੱਦਾਂ ਚੇਤਾ ਰਹੇ ਉਹ ਅਸੀਂ ਕੰਮ ਕਰਨਾ ਹੈਗਾ ਅਸੀਂ ਉਹ ਕੰਮ ਕਰਨਾ ਜਿਸ ਕਰਕੇ ਸਾਨੂੰ ਅਸੀਂ ਪਰਮੇਸ਼ਰ ਤੇ ਦੂਰ ਨਾ ਚਲੀ ਜਾਈਏ ਬਾਬਾ ਜੀ ਪਰਮੇਸ਼ਰ ਦੇ ਨਜ਼ਦੀਕ ਜਾਈਏ ਵਾਲੇ ਮਰਦਾਨ ਮੰਗੋ ਇੱਕ ਦੋ ਮੰਤਰ ਇੱਕ ਦੋ ਬਾਟ ਹਮਕੋ ਸਾਥ ਗਨਕੋ ਖਾਟ ਇਹਦਾ ਮਤਲਬ ਇਹ ਹੋਈ ਹੈ ਉਹ ਕੰਮ ਕਰਨਾ ਜਿਹਦੇ ਕਰਕੇ ਸਾਡਾ ਪ੍ਰੇਮ ਪਰਮਾਤਮਾ ਦੇ ਪਾਸੇ ਵਧੇ ਉਹ ਕੰਮ ਨਹੀਂ ਕਰਨਾ ਜਿਸ ਕਰਕੇ ਅਸੀਂ ਦੂਰ ਚਲੇ ਜਾਈਏ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮੁੱਲ ਕਹਿਤੀ ਛੁੱਟੀ ਨਾਲ ਇਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਕਹਿੰਦੇ

ये दाव सेट नु फिर संता महात्मा ने पूछा तू हर क्षोभ नहीं किया क्या आप की कृपा महाराज गुरु नानक साहब की पंक्ति जारी उठ में जाए चलना नानक लिखे अनाल हर क्षोभ नहीं मैनू आया है जिस वेले नौलखार चला गया मैनु गमी नहीं आई है मिल गया खुशी नहीं हुई है मुक्त ए नेशा होवे तो पुरुष मुक्त होगा ए नेशा होवे सम दृष्टि होवे इको ही दृष्टि होवे तैसा सुबदन तैसी समाटी तैसा अमर तैसी भी खाटी तैसा मान तैसा मान तैसा रंग तैसा रजान जो बताए साई युग नानक को पुर के जीव मुठ श्री रामचंद्र लक्ष्मण सीता को बंगास हो गया हुक्म हो गया बंगास ये तिने बखरे एक कोठे इकट्ठे हुए सलाह करते निकलने दे श्री रामचंद्र जी लक्ष्मण को कह लगे तुम थानू तो बनवास नहीं हुआ मैनू होया ना सीता नू होया मैनू बनवास होया तुम भी नाल चले चले तुम साडे आखे नहीं लगे है पर एक गल करनी है इतों नाल कोई चीज नहीं ले जानी है मालिक परत है बस्तर भी ला रहे हैं जेहे नानकी दे पेकिया के बस्तर वो लैने एक एक धोती लैनी है सर्दी जटा भूति ला रही है जुत्ती नहीं पानी सारियां का मालिक परत है नंगी पैरें जाना है नाल कोई चीज नहीं रखनी लाल न मोती न हीरे न चंगा वस्त्र सिर दिन जटा बना साधु भेद में जाना है मन गया लक्ष्मण जी ते सीता श्री रामचंद्र भी एक एक धोती ला ले सारी चीजें पास कोई चीज जो निकले उन्होंने चेहरे च उन्होंने चेहरे बच्च परमात्मा का नाम सम है हरक नहीं शोक नहीं दुख नहीं सुख नहीं महाराज कहते हुक्म चलना नाम निकली कहना ये ताही तो संसार मगरों लथे कि सचारा हो ही परमात्मा की दरगाह में सच्चे होवे क्यों कदों टुटे पाले संसार मगरों कि लथे हुक्म लजाए चलना नाम निकली कहना जो महाराज का हुक्म मनागा हरक नहीं शोक नहीं फिर तुरे जाने मोहे श्री रामचंद्र जी है पिछे सीता जी पिछे लक्ष्मण जी सीता जी तो रामचंद्र दे पैरों से अपना पैर नहीं रखते लक्ष्मण ना सीता दे पैरों से पैर रखता ना रामचंद्र दे पैरों से पैर श्री रामचंद्र जी कंडा चुप गया खलोदा सीता जी कंडा कड़न लगे लक्ष्मण जी तो क्रोध आ गया कहना महाराज नाले तुम मेरे गुरु नाले इष्ट देव थानू बनवास भी दिता नजायज परत नाज दिता नजायज मैं दशरथ मारांगा दशरथ मारांगा मैं कई नू भी मारांगा उन्होंने विरोधियों को मारांगा मैं शेष नाग का मैं थानू नंगी पैरी जंगल के बीच में मारा नहीं वेख सकता नजायज ही बनवास है नजायज ही परत नाज है रोहे श्री रामचंद्र कह लगे लक्ष्मण बात तेरी ठीक है ये मनुखा तो किस वास्ते मिली जाए मानस जानो सानू राज करने वास्ते मिलिया किस वास्ते सानू मनुखा पुत्र तीन की पालना करने वास्ते मिलिया है पक्के पाने वास्ते धन जमा करने वास्ते क्रोध लोभ करने वास्ते सानू मनुखा दे मिली किस वास्ते मिली है पंजवें महाराज कहते भई प्राप्त मनुख दे गोद मिलने के तेरी वधिया जिस वक्त को लगे तू आया राम नाम संतों का पाया जंगलों में जावे संता महात्मा के दर्शन करांगे फिर हुक्म जाए चलना नानक लिखे नाल असी महाराज की दुर्गा में सच्चे होवे हुक्म मनवागे महाराज ने जरा लिखा है ये संसार मगरों लथ जाऊगा ये राज उसने कर लिया तो क्या हमने कर लिया तो क्या राज भी कोई सुख है सुख तो परमेश्वर बच्चे है परमेश्वर तो बिना किसी वस्तु के बीच में सुख नहीं आएगा कोई सुख ना ये जो करे ये बहुत वीत जो चित राखे एक सौ तेस पावेंगे सुख दुनिया च सुख नहीं चीजा च सुख नहीं सुख परमेश्वर बच्च सुख हैगा परमेश्वर के बिना सब दुख रूप है सब कलेष है सब मुसीबत सब जन्म मरण का हेतु है परमेश्वर तो भुलिया व्यापन सब रोग हर बेसर सदा कुमारी फिर लक्ष्मण जी को मना लिया फिर जहां पंचवटी के बीच में चले गया फिर संता महात्मा ऋषि ने सही रामचंद्र पर शंका की महाराज एक सारी शंका है जिस वेले थानू हुक्म होया कि थानू राज मिल जाना तो खुशियां ते खुशियां बधाइया ते बधाइया थानू भी खुशी होई लेकिन नहीं जिस वेले बनवास होया को गमी होई नहीं दोनों झूठे है सच्चा तो एक परमात्मा है परमात्मा के बिना कोई वस्तु सच्ची नहीं हैगी है परमात्मा बिना सारे संसार नु हृदय चो कढूंगे ता ही परमात्मा मिलेगा एक म्यान च दो तार नहीं पैसा करिया बाकी सुखी तेल नु कोई टबरम कर बिरती हो दुनिया वाली बिरती नहीं रहती दुनिया वाली बिरती हो तो परमात्मा के पास बिरती नहीं रहती है एको पासा रहा है बाती सूखी तेल न कुटा मंडल न बजे नटता सूता बुझ गई अगर निकसो तुआ रब रहा है केवल ने दूंगा टूटी तंत्र न बजे रहा फूल भगा रहे हो अपना काल
कथनी बदनी कहने कहावन समझ परि तो बिसरव गावन कहत कबीर पंच जो चूरे। जे तुसी शांत चित रखना तो काम करो लोह कानून छक दियो। और दुनिया की शांति नहीं छड़ने भी शांति मिलेगी। काम क्रोध हंकार लोभ अट मोह में मन सो जाओ तभी आत्म तत्व को दर्शन परम पुरुष को और दर्शन रखा है। ये काम न विसरो क्रोध न विसरो लोभ न विसरो परनिंदा मुक्त ने छोटी निष्फल पाई सौ सेवा। सो श्री गुरु नानक देव गोरख ते सिद्धानंद देव कहें महाराज किस जाना हो असि परमात्मा की दुर्लावे किदा सचे हो संसार मगरों लते। ये जनता ममता छो परमात्मा जी मोह पाओ जी कि मगरों लते किवे कूदन टुटे पाल। माता कहने हुक्म जाए चल रहा नानक लिखा ना जो कुछ करना सब कह रहा। परमात्मा का भाना मनो परमात्मा का हुक्म मनो। ये तो कोई कलकत्ते के बीच में देवा भक्त रहता है बड़ा भक्त है कबीर नाम से मंगो पहला लोग मंगो बड़ा भक्त है। तो उसने ब्रह्मा बेचे जेदा मिट्टी का तेल खूह चो निकलता उतो ले आता बेचता पजा पजा हजार पीपे ले आता उसे सस्ता हैगा। उथे कलकत्ते के बीच में आटी पाजे ते नाले रूही का कारखाना लाया बिचे रूही कुपा कुपा होंगी बिचे रूही बिचे कत होंगे बिचे बस्तर बनते हैं। वह देवा हैगा वो स्त्री हैगी है वो दो बाल है एक उदा भाई है वह भी परिवार हैगा एक उदी भैन वह भी परिवार हैगा सांझा काम करते हैं। वह देवा तो यही उपदेश करता उन्होंने हुक्म जाए चलना नानक लिखे नाल गमी बच्चे खुशी मनाओ तुम मुक्त हो जाओगे। आय को हलक नहीं गाय को शोक नहीं कैसे निर्द्वंद पाओ समझने की बात है। दे गए नेरे नहीं लक्ष्मी को हेरे नहीं मन कहूँ फेरे नहीं पान संग गात है। लोगन की रीत नहीं कहूँ सौ प्रीत नहीं हार नहीं जीत नहीं जन्म न जाता है। ऐसे जब ज्ञान होवे तबे नर मोह होवे ब्रह्म के समान और ब्रह्म समात है। तुसी परमेश्वर न मिल जाओगे। 84 लाख जम्मो मरो जाके धर्मराज न साहब दो 84 लाख जिन्ना घूमो इथो निकल जाऊंगे। कहो नानक के तत्व चेहरा बिना भजन नहीं छुटकारा। वो देवा वह उपदेश करता था सारे परिवारों ते संत महात्मा का बड़ा प्रेमी था। जिते कोई संत महात्मा आए महाराज के पास शंकर उत्तर करने ते आसन सोल उतो कुछ दूर फैसले ते उत्थे बड़े संत महात्मा जो अंबरसर तुसी करे दीप माला नहीं बल्कि सारी दुनिया के संत जाते इतों भी जाते हैं अमरीका बड़े संत आते ग्रंथ सम्मेलन 15 परमेश्वर परमेश्वर जप हों इधर हरिद्वार कुंभ लगता सारी दुनिया के संत आते सारे कथा वार्ता परमेश्वर सानू फायदा तो इसे गल का बाकी कह सू कम का की फायदा लस। जब महाराज कहने अवध काल चले कि नाकाम एक सुहर के नाम लगे लगे कोय सगल परम डाल दे गोबिंद को नाम ले अंतवार संग तेरे एह एक जात है। जय मात पिता सत बीत न भाई मन हुआ नाम तेरे संग साई महाराज सानू आख दे तू झूठ रख दे आप भी महाराज नाम कुमारी नाम का चली रहे जीवन बिछेरे मिल जाओ आप भी सुहास नाम जप दे आप भी समाधि अनाने अगले भी कहने सुध संसार चो निकलना और कोई तरीका ही नहीं है। कौ नानक तत्व ज्यादा बिना भजन नहीं छुटकारा इको एक तरीका है। रिते ज्ञान न मुक्ति जिदा नेरे दिन मृति का उपा केवल लो ये जिदा संसार अंधकार है जी भुला फिरता दुखी सुखी हों निमृति का उपा बिना नाम से बिना ज्ञान से और कोई नहीं है। चलो आसनसोल चला गया उधर संत महात्मा बढ़ गया कथा वार्ता संत महात्मा भगतान सब से प्यारा परमात्मा नाम होगा परमात्मा नहीं छोड़ेंगे सारे संसार को छक जाएंगे। कबीर राम न छोड़िए तन तन जाए तो जाओ तन तन चले जावे राम न छोड़िए कबीर राम न छोड़िए तन तन जाए तो जाओ चरण कमल दे दिया रामे नाम समा फरीदा बालहारी तेन पंखियां जिन्हों जिना जंगल वास कक्कड़ चुगन थल वसन रब न छोड़न पास पला कहना पिता तेन छड दूंगा तिना लोगों का राज जरा तू मैन दिना भी नाम नहीं छड दे मैं तेन दे देवगा राज भी छड़िया तेन भी छड़िया माता ने भी पाइया ने भी छड़िया सब कुछ छड़ांगा शरीर भी छड़ांगा नहीं छोड़ूंगे बाबा राम नाम। बिना परमात्मा से हमारी कल्याण कैसे हो सकती होर को तरीका संसार के बीच में है लक्का युग बीत गए दुनिया जमती मरती है पर नाम बिना किसी ने मुक्ति पाई है। कहत कबीर सुनो रे लोई राम नाम बिन मुक्त न हो कहत कबीर सुनो न तो पाई राम नाम बिन किनगत पाई। आसनसोल के बीच में संत महात्मा की मंडली आई वो देवा उठे उन्होंने कथा वार्ता सुनता रहा 5 साल में घर भी आई ना अपने कलकत्ते के बीच में
ਮਗਰੋਂ ਪਤਾ ਨਹੀਂ ਕੀ ਭਾਣਾ ਵਰਤਿਆ ਕਲਕੱਤਾ ਵਿੱਚ, ਮੈਂ ਪਤਾ ਨਹੀਂ ਬਿਜਲੀ ਨਾ ਅੱਗ ਲੱਗ ਗਏ। ਕਈ ਵਾਰ ਚੂਹਾ ਬੱਤੀ ਲੈ ਜਾਂਦਾ ਅੱਗ ਲੱਗ ਜਾਂਦੀ ਹੈ, ਕਈ ਵਾਰ ਕੋਈ ਅੱਗ ਬਾਲਦਾ ਤਾਂ ਲੱਗ ਜਾਂਦੀ ਹੈ। ਤੇ ਰੂਈ ਦਾ ਕਾਰਖਾਨਾ ਸੀਗਾ ਕਪਾਸ ਦਾ, ਬਸਤਰਾਂ ਦਾ, ਮਿੱਟੀ ਦੇ ਤੇਲ ਦੇ ਪੀਪੇ ਸੇ। ਰਾਤ ਅੱਧੀ ਸੀ, ਹਨੇਰੀ ਵਗਦੀ ਸੀ, ਵਰਖਾ ਹੁੰਦੀ ਸੀ, ਅੱਗ ਕਿੱਦਾਂ ਬੁਝੇ। ਸਵੇਰ ਤੇ ਪਹਿਲਾਂ ਪਹਿਲਾਂ ਦੇਵੇ ਦਾ ਸਾਰਾ ਪਰਿਵਾਰ, ਉਹਦੇ ਭਾਈ ਦਾ ਵੀ ਪਰਿਵਾਰ, ਉਹਦੀ ਭੈਣ ਦਾ ਵੀ ਪਰਿਵਾਰ, ਭੈਣ ਵੀ ਭਾਈ ਵੀ, ਸਾਰਾ ਪਰਿਵਾਰ, ਸਭ ਕੁਛ ਸਵੇਰ ਤੇ ਪਹਿਲਾਂ ਪਹਿਲਾਂ ਸੌ ਹੋ ਗਿਆ। ਸਾਰੇ ਲੋਕ ਇਕੱਠੇ ਹੋਏ, ਕੋਈ ਬਚਿਆ ਵੀ? ਇੱਕ ਨੌਕਰ ਬਾਹਰ ਸੁੱਤਾ ਰਿਹਾ, ਕਹਿੰਦੇ ਮੈਂ ਬਾਹਰ ਸੁੱਤਾ ਸਾ, ਬਾਅਦ ਨੱਠ ਗਿਆ। ਉਹ ਕੋਈ ਬਚਿਆ? ਦੇਵਾ ਹੈ ਆਸਨ ਸੁਲ ਗਿਆ ਸੰਤਾ ਮਹਾਤਮਾ ਦੀ ਸੰਕਟ, ਉਹ ਤਾਂ ਸੁਣ ਕੇ ਖਬਰ ਮਰ ਜਾਏਗਾ, ਉਹ ਤਾਂ ਖਬਰ ਸੁਣੇਗਾ ਤਾਂ ਮਰ ਜਾਏਗਾ। ਹੁਣ ਲਿਆਓ, ਕੋਈ ਬਹੁਤੀ ਦੁੱਖ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ, ਕੋਈ ਖੁਸ਼ੀ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ। ਕਿਸੇ ਗਰੀਬ ਦੀ ਲਾਟਰੀ ਨਿਕਲੀ, ਇੱਕ ਲੱਖ ਖੁਸ਼ੀ ਵਿੱਚ ਹੀ ਮਰ ਗਿਆ। ਬਹੁਤ ਖੁਸ਼ੀ ਹੋਵੇ ਤਾਂ ਵੀ ਬੰਦਾ ਮਰ ਜਾਂਦਾ, ਗਮੀ ਹੋਵੇ ਫਿਰ ਵੀ ਮਰ ਜਾਂਦਾ ਹੈ। ਸੰਗਤ ਨੇ ਚਿੱਠੀ ਲਿਖੀ, ਜਗ ਰਚਨਾ ਸਾਹਿਬ ਝੂਠ ਹੋਇਆ ਜਾਣ ਲਈ ਉਹਦੇ ਮੀਤ ਕਹੋ ਨਾਨਕ ਤੇਰਾ ਨਾਂ ਲਿਆ ਜੂੰਬਾ ਲੁਕੀ ਪੀਤ, ਜੋਤਨ ਆਵੇ ਸੋਧਨ ਜਾਈ ਕਰਨਾ ਕੂਚ ਰਹਿਣ ਸੰਨਾ, ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੋ ਪਈਆ ਰੇ, ਰਾਮ ਗਏ ਰਾਵਣ ਗਏ ਜੰਕੋ ਕਾ ਪ੍ਰਭਾਵ, ਕਹੋ ਨਾ ਨਾ ਤੂੰ ਸੁਣੋ ਸਪਨੇ ਜਮ ਮਗਰੋਂ ਲੈ ਕੇ ਦਿੱਤਾ ਬਾਹਰ ਖਾਣਾ ਲੱਟ ਗਿਆ ਕਲਕੱਤੇ ਦੇ ਵਿੱਚ, ਕੋਈ ਨੀ ਬਚਿਆ। ਉਹ ਨੌਕਰ ਚਿੱਠੀ ਲੈ ਕੇ ਕਿਹਾ ਹਸਨ ਸੋਲ ਕੇ ਵਿੱਚ, ਤਾਂ ਸੰਤ ਮਹਾਤਮਾ ਤੂੰ ਚਲੇ ਗਏ ਸੀ। ਉਹ ਦੇਵਾ ਖੁਸ਼ੀ ਤੇ ਬੈਠਾ ਤਾਂ ਉਹਨੂੰ ਨੀਂਦ ਆ ਗਿਆ, ਕਿਉਂ ਸੇਵਾ ਕਰਦਾ ਰਿਹਾ ਕਥਾ ਵਸਤਾ ਸੁਣਦੀ ਰਹੀ, ਰਾਤ ਨੂੰ ਵੀ ਨਾ ਸੁੱਤਾ ਤੇ ਉਦੋਂ ਨੂੰ ਵਕਤ ਮਿਲ ਗਿਆ, ਖੁਸ਼ੀ ਤੇ ਬੈਠਾ ਸੁੱਤਾ ਆ। ਨੌਕਰ ਚਲਾ ਗਿਆ ਚਿੱਠੀ ਲੈ ਕੇ, ਨੌਕਰ ਨੇ ਉਹਨੂੰ ਜਗਾਇਆ, ਚਿੱਠੀ ਦਿੱਤੀ, ਹੁਣ ਪੜ੍ਹ ਲਈ, ਕਹਿੰਦਾ ਮੈਨੂੰ ਨੀਂਦ ਆ ਗਿਆ। ਤੈਂ ਚਿੱਠੀ ਪੜ੍ਹ ਲਈ ਹੈ ਤੈਨੂੰ ਨੀਂਦ ਆਈ? ਕਹਿੰਦਾ ਮੈਂ ਪੜ੍ਹ ਲਈ ਹੈ ਮੈਨੂੰ ਨੀਂਦ ਆਈ। ਦੱਸ ਕੀ ਲਿਖਿਆ ਹੈ? ਇੰਨਾ ਤੇਰਾ ਨੁਕਸਾਨ ਹੋ ਗਿਆ, ਫਿਰ ਤੈਨੂੰ ਨੀਂਦ ਆ ਗਈ, ਫਿਰ ਤੈਨੂੰ ਫਿਕਰ ਚਿੰਤਾ ਕੋਈ ਨੀ। ਕਹਿੰਦਾ ਮੈਂ ਚਿੱਠੀ ਪੜ੍ਹ ਲਈ ਹੈ, ਤੂੰ ਨਾ ਕਰ, ਮੈਂ ਸੇਵਾ ਸੰਤਾਂ ਮਹਾਤਮਾ ਦੀ ਕਰ, ਮੈਨੂੰ ਜੇ ਨੀਂਦ ਆ ਗਿਆ ਤਾਂ ਦੱਸ ਚਿੱਠੀ ਤੇ ਕੀ ਲਿਖਿਆ। ਕਹਿੰਦਾ ਫਿਰ ਦੱਸਾਂ ਤੈਨੂੰ? ਅਸੀਂ ਦੱਸ, ਅਖੇ ਮੈਂ ਪੰਜ ਚਾਰ ਦਿਨ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਰਿਹਾ, ਕਥਾ ਵਾਰਤਾ ਸੁਣਦਾ ਰਿਹਾ, ਹੁਣ ਸੰਤ ਮਹਾਤਮਾ ਚਲੇ ਗਏ, ਮੈਂ ਕੁਰਸੀ ਤੇ ਬੈਠਾ, ਹੁਣ ਨੀਂਦ ਦਾ ਸਮੇਂ ਨੂੰ ਨੀਂਦ ਆ ਗਈ। ਨੀਂਦ ਵਿੱਚ ਮੈਨੂੰ ਸੁਪਨਾ ਆ ਗਿਆ, ਮੈਂ ਮਰ ਗਿਆ, ਮੈਨੂੰ ਸੁਰਗਾਂ ਦਾ ਰਾਜ ਮਿਲ ਗਿਆ, ਤਖ਼ਤ ਮਿਲ ਗਿਆ, ਮਾਲਕ ਬਣ ਗਿਆ ਸੁਰਗਾਂ ਵਿੱਚ। ਵੇਖੋ ਕਿੰਨਾ ਸੁੱਖ ਹੋਇਆ। 288 ਜੋ ਇੰਦਰ ਦੀ ਉਮਰ ਹੁੰਦੀ, ਬ੍ਰਹਮਾ ਵਿਸ਼ਨੂੰ ਸ਼ੇਖਾ ਜਾ ਸਕਦਾ, ਰਿਸ਼ੀ ਮੁਨੀ ਇੱਥੇ ਜਾਂਦੇ ਆ, ਮੈਂ ਉੱਥੇ ਤਖ਼ਤ ਤੇ ਬੈਠਾ ਹੈ, ਸੁੱਖ ਲੈ ਰਿਹਾ, ਤੇ ਤੂੰ ਮੈਨੂੰ ਚਿੱਠੀ ਲਾ ਕੇ ਕਲਕੱਤੇ ਦੀ ਵਿਖਾਤੀ ਹੈਗੀ, ਤੇ ਲਿਖਿਆ ਹੈਗਾ ਕਲਕੱਤੇ ਦਾ ਸਾਰਾ ਪਰਿਵਾਰ ਮਰ ਗਿਆ, ਮਕਾਨ ਵੀ ਨਹੀਂ ਰਿਹਾ, ਕੋਈ ਚੀਜ਼ ਨਹੀਂ ਰਹੀ ਹੈ। ਹੁਣ ਤੂੰ ਦੱਸ, ਮੈਂ ਸੁਰਗਾਂ ਦੇ ਵਿੱਚ ਤਖ਼ਤ ਤੇ ਬੈਠਾ ਸਾ, ਇੰਦਰ ਦੇ ਸਿੰਘਾਸਨ ਤੇ ਬੈਠਾ ਸੀਗਾ, ਸੁਰਗਾਂ ਦੇ ਵਿੱਚ ਮੈਂ ਸੁਪਨੇ ਚ, ਉੱਥੋਂ ਤੂੰ ਮੈਨੂੰ ਜਗਾੜਤਾ, ਆ ਕਲਕੱਤੇ ਵਾਲੀ ਚਿੱਠੀ ਦੇ ਦਿੱਤੀ, ਹੁਣ ਮੈਂ ਕਲਕੱਤੇ ਦਾ ਫਿਕਰ ਕਰਾਂ ਕਿ ਮੈਂ ਉਸ ਜਿਹੜਾ ਸੁਰਗਾਂ ਚ ਮੈਂ ਇੰਦਰ ਦਾ ਰਾਜਾ ਬਣਿਆ ਸਾ, ਉਹ ਮੈਂ ਫਿਕਰ ਕਰਾਂ, ਮੈਂ ਕਿਸ ਚੀਜ਼ ਦਾ ਫਿਕਰ ਕਰਾਂ? ਅਜੇ ਤੂੰ ਹੀ ਦੱਸ। ਕਹਿੰਦਾ ਉਹ ਵੀ ਸੁਪਨਾ, ਉਹ ਵੀ ਸੁਪਨਾ, ਇਹ ਬਿਰਤੀ ਹੋਊ ਤਾਂ ਪੁਰਸ਼ ਸੰਸਾਰ ਚੋਂ ਨਿਕਲ ਸਕਦਾ, ਹੋਰ ਕੋਈ ਉਪਾਅ ਨਹੀਂ ਨਿਕਲ ਲੈਂਦਾ। ਜਿੰਨਾ ਚਿਰ ਬ੍ਰਹਮਾ ਕਰ ਬਿਰਤੀ ਨਾ ਹੋਵੇ, ਆਤਮਾ ਕਰ ਬਿਰਤੀ ਨਾ ਹੋਵੇ, ਬ੍ਰਹਮ ਦੀ ਸੇ ਬ੍ਰਹਮ ਸੁਣੀਏ ਕਹਿ ਕੇ ਪਾਣੀ, ਦੁਆਤਾ ਦੀ ਨਿਵਿਰਤੀ ਨਾ ਹੋਵੇ, ਜੋ ਦੁਤੀਆ ਕੋ ਮਤ ਮੈਂ ਧਾਰੇ ਪੈ ਤਾਂ ਕੋਈ ਇਹ ਵੇਦ ਪੁਕਾਰੇ, ਗੇ ਤੇ ਮੋਹ ਤੇ ਲੱਗੇ ਸੋ ਪਸ਼ੂ ਦੇ ਵੇਦ ਪੰਡੋਦਾ, ਉਹ ਪਸ਼ੂ ਹੈਗਾ ਬਿਨ ਪੂਜੇ ਪਸ਼ੂ, ਉਹ ਜਿਹੜਾ ਪਰਮਾਤਮਾ ਨੂੰ ਨਹੀਂ ਬੁੱਝਦਾ। ਮੈਂ ਇਹਦਾ ਫਿਕਰ ਕਰਾਂ ਕਲਕੱਤੇ ਦਾ, ਕਿ ਮੈਂ ਸੁਰਗਾਂ ਦੇ ਰਾਜੇ ਦਾ ਫਿਕਰ ਕਰਾਂ? ਤੁਸੀਂ ਦੱਸੋ, ਜੋ ਇਕੱਠੇ ਹੋ ਗਏ, ਕਹਿੰਦਾ ਉਹ ਵੀ ਸੁਪਨਾ, ਉਹ ਵੀ ਸੁਪਨਾ, ਕਿਉਂ? ਮਹਾਰਾਜ ਕਹਿੰਦੇ ਹੁਕਮ ਜਾਣ ਚੱਲਣਾ ਨਾਨਕ ਲਿਖਿਆ ਨਾਲ, ਫਿਰ ਹੀ ਅਸੀਂ ਜਨਮ ਮਰਨ ਤੇ ਰਹਿਤ ਹੋਵਾਂਗੇ, ਫਿਰ ਹੀ ਮੁਕਤ ਹੋਵਾਂਗੇ, ਫਿਰ ਹੀ ਚੁਰਾਸੀ ਚੋਂ ਨਿਕਲਾਂਗੇ, ਕਿ ਹੋਰ ਵੀ ਕੋਈ ਤਰੀਕਾ ਹੈਗਾ? ਹਾਲੇ ਤੇ ਗਿਆਨ ਆ ਨਾ ਮੁਕਤੀ, ਇਸ ਗਿਆਨ ਬਿਨਾਂ ਮੁਕਤੀ ਨਹੀਂ ਮਿਲਦੀ ਹੈਗੀ। ਖੂਕਮਾ ਲਵਾਜੀ ਗੱਜ ਗਦਵਾ ਬਹੁਤਾ ਦੀ ਗਦੂਆ ਮਸਾਨ ਵਾਸ ਕਰੇ ਵੀ ਕਰਤ, ਗੁੱਗੂ ਮੱਟ ਵਸ ਲੱਗੇ ਚੁੱਲ ਤੇ ਦਸ ਮੇਰੇ ਸਦੀਵ ਮੋਹਨ ਸਾਧੇ ਹੀ ਮਰਤ, ਬਿੰਦ ਕੇ ਸਜਈਆ ਤਾਂ ਹੀ ਯਕੀ ਬੁਢਈਆ, ਤੇ ਬੰਦਾ ਦਾ ਸਦੀਵ ਪਾਏ ਨਾਗਰੀ ਫਰਤ, ਅੰਗਨਾ ਦੀਨ ਕਾਮ ਕਰੋ ਗਿਆਨ ਕੇ ਵੀ ਨਸ਼ੀਨ ਕੈਸੇ ਕੁਦਰਤ। ਜਦ ਮਹਾਰਾਜ ਕਹਿੰਦੇ ਗਿਆਨ ਬਿਨਾਂ ਤੁਹਾਡੀ ਮੁਕਤੀ ਨਹੀਂ ਹੋਏਗੀ, ਗਿਆਨ ਕਿਹੜਾ? ਬ੍ਰਹਮ ਨੂੰ ਜਾਣਨਾ, ਨੌਦਾ ਹੀ ਸਲ ਆਪਣੇ ਸਰੂਪ ਨੂੰ ਸਮਝਣਾ, ਇਹ ਘਰ ਬਾਰ ਮੇਰਾ ਹੈ, ਪੁੱਤਰ ਤੀਆਂ ਮੇਰੇ, ਇਹ ਸਰੀਰ ਮੇਰਾ ਹੈ, ਮੈਂ ਨਾਲ ਕੋਈ ਜਾਵੇਗਾ, ਨਾਲ ਕੋਈ ਆਇਆ ਹੈਗਾ, ਮੇਰਾ ਸੰਸਾਰ ਦੇ ਵਿੱਚ ਮੈਂ ਕੌਣ ਹਾਂ? ਇਹੋ ਤਾਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗਿਆਨ ਕੀਤਾ,
परमेश्वर बिना अपना कोई संबंध ही नहीं है। बाकी तो सारे मोह नरकों के बीच में ले जाने वाला, कौन को पूत को कौन को कौन खुद की जो एक कुटुंब तुझे देखता चले नहीं, तेरे नाले साफ तेरे चले नहीं, तिस नाले क्यों चलाइए। सो श्री गुरु नानक देव महाराज गोरख ते सिद्धा नूं दसदे नी शंका पूछी कि सचारा होए असी जे परमात्मा दे दुरावे करदा सच्चे होए। महाराज कहिंदे संसार मगरों लाओ जी के कूड़ों टुटे पाल संसार मगरों किदा लथे, हुक्म दे जाई चलना जिदा ओह देवे ने लाया है संसार मगरों। हरख शोक जाके ने बैरी मी समान, कौन नानक सुन रहे मना मुकता है ते जान। अरे बुलबुल तू इस बाग में क्यों दिल को लगा बैठी, न गुल अपना न बाग अपना तू क्यों अपना बना बैठी। तेरा इस बागे फानी में बनाना घोंसला झूठा, दो दिन की मुसाफिर तू मौत सिर पर बैठी। हो जद बाग से सत्कार हो गया किस्मत मेरा जे दावा झूठा था मैं टो जा जमा। फिर रोना है फिर पिछताएगा, महाराज कहते मूर्खा फिर पिछताएगा, राम सिंह पिछताएगा, पापी जी अलोभ करते है आज काल उठ जाएगा, कुबीर एक जाएगा। इन कबने मार गला किसे पासे लाओ, ये किस पासे लाइए, कह संगत कर साध की कह हर करूंगा। बेरा बन न सक्यो बंधन की बेला, पर सदा बिचले तब तैन दुला, हथ न लाई कसुमे जल जासी टोला, एक ओपी ने पतली सो केरे बोला, दुध हथ नहीं आवे फिरे हुए न मेलो। कोई बार बार थानू मेनू कदे मिल जानी आएगी, कोई नदी का दरिया लंघ जाता कोई वापस आ जाता कोई फल टुट जाता कोई फेर लगता है। मानस जन्म बहन नहीं पावे, कशु पाव मुक्त का कह रहे मनुखा दे फिर मिली नहीं मुक्ति का उपाव करो। हूं बत्ते हर नाम ने भेजा गया, भूखा क्या खाए राज तू खाए राम राज। श्री गुरु नानक देव बाला मुखराज नदी के किनारे धोते जाते, हूं नदी तिना हिस्सों च हो गई। कहने गुरु नानक देव महाराज कहने मैं कीर्तन कर रहे बताओ महाराज क्या बात है। ये नदी पहले कच्ची सी फिर जुदी हो गई तिन्नी हिस्से हो गई, फिर कद मिलेगी मगराना कहना कदे भी नहीं मनुखा दे फिर नहीं मिलनी है। मानस जन्म बार नहीं पावे, कोई मानस जन्म तो लगा बुतन बारों बार, ज्यो बन फल पाके पहुंचे बार न लागे डा। पोतियां तो 84 च मिल जाते, धन 84 लख जूना च मिल जाता, लेकिन ब्रह्म ज्ञान नहीं मिलता, परमेश्वर का नाम नहीं मिलता, मनुखा दे विच मिलता। उन्हें बत्ते नाम ने भेजा के भूखा क्या कह रहा है। इस करके श्री गुरु नानक देव गोरख सिद्धा नूं कहिंदे हुक्म जाए चलना नानक लिखिया ना। इको ही राजा है, राजा है वो राजा परमेश्वर का प्यारा, पाप नहीं करता अपराध नहीं करता, तभी राजा है राजा जनक मंगा। वो वहां शिकार खेलन वास्ते गया, कोई संत महात्मा समाधि च बैठे है, ब्रह्म ज्ञानी तत्व थे आत्मदर्शी, अब दूत है बीत राग है, बीत राग कौन होना दुनिया का मोह खत्म हो गया। ए दुनिया का मोह खत्म करना है, ए नरकां च ले आने वाला सारा ही मोह परमेश्वर नाल पाउणा है, ओह सब को अपना है। ओहने बीत रहा दुनिया का मोह खत्म हो गया, अब दूत कोई चीज अपने पर रखनी है जरा फेंक दो। वो संत महात्मा नु राजा घोड़ा बन के मत्था टेकया वे, संत महात्मा नु परमेश्वर के बचन सुनाए, महाराज के बचन सुनाए, जेडे दरबार साहब दुनिया की गल्लां है ही नहीं, महाराज ने कोई दुनिया की गल लिखी ही नहीं है। परमेश्वर ही परमेश्वर परमेश्वर ही परमेश्वर है। संता महात्मा ने राजे ने परमेश्वर के वचन सुना, कहना महाराज मेरे ग्रह के विच मैं दर्शन दो, मिन्नतां करे जिज्ञासु बन गया, रोन लग गया जरूर ले जाना। संता महात्मा प्रेम के भुखे कहने राजा कल आएंगे। दूसरे दिन संत महात्मा राजे के पास गए, राजे ने बड़ा सत्कार करया, राजे ने अपने घोड़े बखाए हाथी बखाए खजाने बखाए मंदिर बखाए, राजे का चेत उपराम गया उदासी गया। तो फिर राजा कहना महाराज भोजन का मौका, भोजन सेको बैठ गए, संता महात्मा पास से भोजन आ गया, बाजरे की दो रोटी ऊपर लाल मिर्च बाथू का साग लस्सी का छन्ना आ गया। संत महात्मा हैरान परेशान हो गया, ये राजा है मैनू प्रेम न लियाया है, मेरे वास्ते बाजरे की रोटियां बाथू का साग बिच लून भी नहीं पाया, लस्सी का छन्ना मिर्चा है, अच्छा फिर गल करांगे। संत महात्मा ने भोजन छक लिया, फिर राजे वास्ते भोजन आदि वास्ते भी यह बाजरे की रोटी आई, बाथू का साग आया, लस्सी का छन्ना, राणी वास्ते भी यही आया, यो ही भोजन। संता महात्मा ने कहा इदा का भोजन ये राजा खाना राणी खाने बात क्या है, बात क्या है।
ਜਾਣਦਾ ਮੌਕਾ ਹੋ ਗਿਆ, ਹੋਰ ਸੇਵਾ ਦੱਸੋ। ਮੈਂ ਸੇਵਾ ਹੋਈ ਹੈ, ਇਹ ਭੋਜਨ ਤੁਸੀਂ ਇੱਦਾਂ ਦਸ਼ਾ ਕਰੇ? ਉਹ ਕਹਿੰਦਾ ਤੁਸੀਂ ਸੰਤ ਹੋ ਕੇ ਮੁਕਤ ਹੋਣਾ, ਮੈਂ ਗ੍ਰਿਸਤ ਵਿੱਚ ਮੁਕਤ ਹੋਣਾ ਹੈ। ਮੁਕਤੀ ਹਰ ਜਗ੍ਹਾ ਮਿਲ ਜਾਂਦੀ। ਤੁਸੀਂ ਤਾਂ ਸੰਤ ਹੋ ਕੇ ਜੰਗਲ ਕੇ ਵਿੱਚ ਮੈਂ ਮੁਕਤ ਹੋਣਾ, ਮੈਂ ਗ੍ਰਿਸਤ ਵਿੱਚ ਮੁਕਾਉਣਾ। ਮੈਨੂੰ ਪ੍ਰਜਾ ਦਾ ਪੈਦਾ ਪੈਸਾ ਖਾਣਾ ਲੋਹੂ ਵਰਗਾ, ਉਹ ਪ੍ਰਜਾ ਤੇ ਲਵਾਈ ਦਾ। ਮੈਂ ਦਸਾਂ ਦਾ ਵੀ ਕਿਰਤ ਕਰਦਾ ਹੈਗਾ, ਅੱਠੋ ਅੱਠ ਵਿਖੇ ਜ਼ਮੀਨ ਹੈ। ਮੈਂ ਹਲਵਾਨਾ ਮੇਰੀ ਇਸਤਰੀ ਪਤਾ ਲੈ ਕੇ ਆਉਂਦੀ। ਜਿੰਨਾ ਪ੍ਰਜਾ ਦਾ ਪੈਸਾ ਹੋਵੇ ਉਹ ਸਾਰਾ ਪ੍ਰਜਾ ਤੇ ਲਾਉਣਾ ਮੈਂ ਨਹੀਂ ਲੈਂਦਾ ਹੈਗਾ। ਮੈਨੂੰ ਲਹੂ ਰਾਜੇ ਪ੍ਰਜਾ ਦਾ ਤਾਂ ਲੈਣਾ, ਉਹ ਪ੍ਰਜਾ ਤੇ ਲਾਉਣਾ ਹੈਗਾ। ਤੇ ਮੈਂ ਬਿਲਕੁਲ ਕੋਈ ਪਾਪ ਪਦਾ ਦੀ ਕਮਾਈ ਨਹੀਂ ਖਾਂਦਾ ਹੈਗਾ। ਹੱਥ ਪਦਾ ਨਾਨਕਾ ਉਹ ਸੂਰੂ ਸਜਾਏ ਗੁਰਪੀ ਰਾਮਨ ਤਾਂ ਪਦੇ ਜਾਮਰਦਾ ਨਾ ਖਾਏ। ਤੁਸੀਂ ਜੰਗਲ ਵਿੱਚ ਜਾ ਕੇ ਮੁਕਤ ਆਉਣਾ, ਮੈਂ ਗ੍ਰਿਸਤ ਵਿੱਚ ਮੁਕਤ ਆਉਣਾ ਹੈਗਾ। ਐਸੇ ਸਾਲ ਹੈ, ਸਾਲ ਲੁਵੇ ਤਾਂ ਹੋ ਗਿਆ ਕਿ ਲੁਵੇ ਦਾ ਵੀ ਹੁਣ ਤਾਂ ਹੀ ਲੱਸੀ ਦੇਤੀ ਹੈਗੀ ਤੇ ਹੋਰ ਬਾਪਾ ਜੀ ਪੂਜੀ ਕੋਈ ਨੀ, ਅਸੀਂ ਮੁੱਲ ਲੈਂਦੇ। ਤੇ ਇੱਥੇ ਬਾਥੂ ਐਤਕੀ ਬੜਾ ਹੋ ਗਿਆ ਖੇਤਾਂ ਦੇ ਵਿੱਚ, ਅੱਠਵੀਂ ਦੇ ਖੇਤ ਹੈ ਉਹਦਾ ਅਸੀਂ ਸਾਫ ਕਰਨੇ ਹੈਗੇ। ਮੈਂ ਤਾਂ ਮੇਰੀ ਰਾਣੀ ਆਹ ਬਿਲਕੁਲ ਨਹੀਂ ਕਰਦੇ। ਉਹ ਕਹਿੰਦੇ ਤੁਸੀਂ ਧੰਨ ਹੋ ਜਾਏ ਗ੍ਰਿਸਤ ਵਿੱਚ ਮੁਕਤ ਹੋ ਗਿਆ, ਮੈਂ ਛੱਡ ਕੇ ਮੁਕਤ ਹੋ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਇੱਦਾਂ ਰਹੋ, ਹੁਕਮ ਦੇ ਜਾਈ ਚੱਲਣਾ ਨਾਨਕ ਜੀ, ਪਾਪ ਨਹੀਂ ਕਰਨਾ ਹੈਗਾ। ਪਾਪੀ ਕਰਨ ਕਮਾਮ ਦੇ ਕਰਦੇ ਆਏ ਆਏ, ਇਹ ਤਾਂ ਪਹਿਲੀ ਜਮਾਤ ਹੈ। ਪਾਪ ਨਹੀਂ ਕਰਨਾ, ਪਾਪੀ ਕਰਮ ਕਮਾਮ ਦੇ ਕਰਦੇ ਆਏ ਆਏ, ਨਾਨਕ ਜੀ ਉਮਰ ਥਮਦਾ ਤੇ ਉਮਰ ਦਾ। ਫਿਰ ਦੂਸਰੀ ਉਪਾਸਨਾ ਕਾਂਡ, ਈਸ਼ਰ ਪਰ ਵਿਸ਼ਵਾਸ ਰੱਖਣਾ, ਪਰਮਾਤਮਾ ਉੱਪਰ ਨਿਸ਼ਾ ਕਰਨਾ, ਪਰਮਾਤਮਾ ਨੂੰ ਸਾਥ ਸਾਥ ਸਿਮਰੋ, ਗੋਬਿੰਦ ਮਨ ਅੰਦਰ ਕੇ ਚੇਤਨ। ਤੀਸਰੀ ਹੈਗੀ ਜੀਵ ਬ੍ਰਹਮ ਦੀ ਏਕਤਾ ਦਾ ਗਿਆਨ, ਜੀਵ ਬ੍ਰਹਮ ਏਕਤਾ ਜੋ ਹਾਸਾ ਨੂੰ ਪਾਸੇ ਸੋਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਕਮ ਜਾਏ ਚੱਲਣ, ਜਿਹੜਾ ਮਹਾਰਾਜ ਦਾ ਹੁਕਮ ਦਰਬਾਰ ਸਾਹਿਬ ਲਿਖਿਆ ਉਹ ਮੰਨਣਾ, ਕਿ ਹੋਰ ਅਸੀਂ ਕਿਸੇ ਦਾ ਹੁਕਮ ਮੰਨਣਾ ਹੈ? ਮਹਾਰਾਜ ਕਹਿੰਦੇ ਪਾਪ ਕਰੋ, ਮਹਾਰਾਜ ਕਹਿੰਦੇ ਝੂਠ ਬੋਲੋ, ਮਹਾਰਾਜ ਕਹਿੰਦੇ ਚੋਰੀ ਕਰੋ, ਮਹਾਰਾਜ ਕਹਿੰਦੇ ਸਾਥ ਸਾਥ ਸਿਮਰੋ, ਮਨ ਅੰਤਰ ਕੇ ਉਤਰੇ ਚੰਦ। ਜੇ ਤਾਂ ਉਹ ਮੁਕਤ ਹੋ ਗਿਆ, ਇੱਥੇ ਤੁਸੀਂ ਕ੍ਰਿਸ਼ਨ ਵਿੱਚ ਮੁਕਤ ਹੋ ਜਾਓ। ਇੱਕ ਪੂੰਗਲ ਭਗਤ ਰਹਿੰਦਾ ਹੈਗਾ, ਉਹਦੀ ਇੱਕ ਖੇਤ ਹੈ ਕੀਰਤਪੁਰ ਸਾਹਿਬ ਤੇ, ਸੱਤ ਮੀਲ ਨੂੰ ਲੱਗਦਾ, ਸੱਤਵੀਂ ਮਹਾਰਾਜ ਦੀ ਸੰਗਤ ਕਰਦਾ ਹੈਗਾ। ਤੇ ਬਹੁਤੇ ਗਰੀਬ ਹੈ, ਸੁਦਾਮੇ ਮੰਗੋ, ਭਾਈ ਲਾਲੋ ਮੰਗੋ, ਬਿਲਕੁਲ ਗਰੀਬ ਹੈਗਾ, ਬਹੁਤੇ ਗਰੀਬ ਹੈਗਾ। ਕਦੇ ਰੋਟੀ ਮਿਲਦੀ, ਕਦੇ ਬਾਲ ਬੱਚਾ ਵੀ ਹੈਗੇ, ਇਸਤਰੀ ਵੀ ਹੈਗੀ, ਆਪਣੇ ਬੇਲੀ ਭਗਤ ਮੰਗੋ ਰਹਿੰਦੇ ਹੈਗੇ। ਹਾਂਜੀ, ਸੰਤਾਂ ਮਹਾਤਮਾ ਦੀ ਸੇਵਾ ਵੀ ਕਰੇ, ਇੱਕ ਸੰਤ ਆਇਆ, ਉਸ ਨੇ ਸੰਤ ਦੀ ਪੂੰਗਰ ਭਗਤ ਨੇ ਬੜੀ ਸੇਵਾ ਕੀਤੀ, ਉਹ ਬੜਾ ਖੁਸ਼ ਹੋ ਗਿਆ ਸੰਤ। ਉਹਦੇ ਕੋਲ ਪਾਰਾ ਦੀ ਪੱਥਰੀ ਸੀ, ਹੁਣ ਕਹਿੰਦੇ ਮੈਂ ਪਾਰਾ ਦੀ ਪੱਥਰੀ ਨਾਲ ਕੋਈ ਸੋਨਾ ਬਣਾ ਦੇ। ਉਹ ਕਹਿਣ ਲੱਗਾ ਭਾਈ ਪੂੰਗਲ ਨੂੰ, ਮੇਰੇ ਕੋਲ ਪਾਰਾ ਦੀ ਪੱਥਰੀ ਹੈ, ਲੋਹਾ ਲਿਆ, ਮੈਂ ਸੋਨਾ ਬਣਾ ਦੇਣਾ। ਕਹਿੰਦਾ ਤੂੰ ਸੋਨਾ ਬਣਾਉਣ ਵਾਸਤੇ ਸੰਤ ਬਣਿਆ ਹੈ? ਪਰਸ ਦੀ ਪੱਥਰੀ ਪਰਮਾਤਮਾ ਦਾ ਨਾਮ ਹੈ ਕਿ ਪਰਸ ਦੀ ਪੱਥਰੀ? ਦਸਵੇਂ ਮਹਾਰਾਜ ਨੇ ਹੀਰਾ ਗੁਲਾਬ ਜੀ ਵੀ ਛੁੱਟਿਆ, ਹੀਰਾ ਤਾਂ ਪਰਮਾਤਮਾ ਦਾ ਨਾਮ ਹੈ ਕਿ ਇਹ ਹੀਰੇ ਹੈਗੇ ਝੂਠੇ, ਇਹ ਸਾਡੀ ਕਲਿਆਣ ਕਰੇਂਗੇ? ਕਲਿਆਣ ਤਾਂ ਪਰਮਾਤਮਾ ਦੇ ਨਾਮ ਨੇ, ਹਰ ਸਭ ਹੀਰਾ ਛੱਡ ਕੇ ਕਰੇ ਆਣ ਕੀ ਆਸ ਤੇ, ਇਹਨਾਂ ਦੇ ਦੋਸ਼ ਜਾਏ ਹੋਏ ਸੱਚ ਪਾਖੇ ਦੇ ਉਦਾਸ, ਕੌਡੀ ਬਲੇ ਲਾਲ ਗੋਇਆ, ਮਾਇਆ ਰੂਪੀ ਕੌਡੀ ਬਲੇ ਪਰਮਾਤਮਾ ਬਲਾ, ਮੇਰੀ ਮੱਤ ਵਾਰੀ ਮੈਂ ਆਰਾਮ ਵਸਾਰਿਓ। ਤੂੰ ਇਸ ਵਾਸਤੇ ਤੈਨੂੰ ਸੋਨਾ ਚਾਹੀਦਾ, ਤੈਨੂੰ ਮੈਨੂੰ ਤਾਂ ਚਾਹੀਦਾ। ਉਹ ਆਪਣੇ ਖੇਤ ਵਿੱਚ ਲੈ ਗਿਆ, ਭਾਈ ਪੂੰਗਰ ਆਪਣੇ ਖੇਤ ਵਿੱਚ ਲੈ ਗਿਆ। ਖੇਤ ਦੇ ਗੱਭੇ ਜਾ ਕੇ ਕਹਿੰਦਾ ਕਹੀ ਨਾਲ ਪੁੱਟ ਥੱਲੇ ਜਾ, ਪੁੱਟੀ ਗਾਂ ਥੱਲੇ, ਸੋਨੇ ਦੀ ਕਾਨ 12 ਮੀਲ ਨਿਕਲ ਲਿਆ। ਕਹਿੰਦਾ ਲੈ ਜਾ ਜਿੰਨਾ ਵੀ ਲੈਣਾ। ਕਹਿੰਦਾ ਤੇਰਾ ਹੀ ਖੇਤ ਹੈ, ਤੇਰੇ ਖੇਤ ਵਿੱਚ ਸੋਨੇ ਦੀ ਕਾਨ, ਤੂੰ ਇਹਨਾਂ ਬਿਪਤਾ ਦੁੱਖ ਤਕਲੀਫ ਸਹਾ ਰਿਹਾ ਹੈ, ਬੱਚੇ ਤੇਰੇ ਭੁੱਖੇ, ਤੂੰ ਭੁੱਖਾ, ਤੇਰੀ ਇਸਤਰੀ ਭੁੱਖੀ ਹੈ, ਤੂੰ ਕੱਢ ਕਿਉਂ ਨਹੀਂ ਲੈਂਦਾ? ਕਹਿੰਦਾ ਜਿਸ ਨੇ ਦੱਬਿਆ ਉਸ ਦਾ ਹੈ, ਮੇਰਾ ਨਹੀਂ ਹੈ, ਮੈਂ ਰੱਖਿਆ ਹੈ। ਜਿਹਦਾ ਹੈਗਾ ਉਸ ਨਹੀਂ ਰੱਖਿਆ ਹੈ, ਮੈਂ ਤਾਂ ਈਸ਼ਰ ਦੀ ਰਜ਼ਾ ਵਿੱਚ ਹਾਂ। ਹੁਕਮ ਜਾਈ ਚੱਲਣਾ ਨਾਨਕ ਲਿਖਿਆ, ਨਾ ਤੇਰਾ ਕੀ ਆ ਮਿੱਠਾ ਲਾ ਕੇ, ਨਾ ਕੋਈ ਨਾ ਚੀਜ਼ਾਂ ਦੇ ਸੁੱਖ ਹੈ, ਪਰਮੇਸ਼ਰ ਦੇ ਖਾਣੇ ਪੀਣੇ ਦੇ ਸੁੱਖ ਆ ਗਏ। ਸੁੰਦਰ ਸੇਜ ਨੇਕ ਸੁੱਖ ਦਾ ਸੋਗਨ ਪੂਰੇ ਕਰੇ, ਸੋਨ ਚੰਦਨ ਸੁਗਨ ਲੈ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕੁਛ ਨੂੰ, ਸੁਪਰਬ ਚਿਤ ਨਾ ਹੋਵੇ ਬੇਟਾ ਕੇ, ਕਿਹੜੀ ਸਾਰੀ ਦੁਨੀਆ ਦੀ ਚੀਜ਼ਾਂ ਮਿਲ ਗਈਆਂ, ਮਹਾਰਾਜ ਦਾ ਨਾਮ ਨਾ ਮਿਲਿਆ ਨਰਕਾਂ ਵਿੱਚ ਚਲੇ ਜਾਣਾ ਹੈਗਾ, ਮਹਾਰਾਜ ਦੀ ਬਾਣੀ ਕਹਿੰਦੀ ਹੈਗੀ, ਬਾਕੀ ਚੀਜ਼ਾਂ ਕਿਸੇ ਕੰਮ ਨਹੀਂ ਹੈਗੀ। ਹੁਣ ਵੀ ਬਰਾਗ ਹੋ ਗਿਆ, ਹੁਣ ਵੀ ਪਰਚ ਪਟ ਦਿੱਤਾ ਹੈ ਕਿ ਉਹਨਾਂ ਦਾ ਸੇਵਕ ਬਣ ਗਿਆ। ਕਹਿੰਦਾ ਮੇਰਾ ਸੇਵਕ ਚੱਲ, ਤੈਨੂੰ ਸੱਤਵੇਂ ਮਹਾਰਾਜ ਦੇ ਪਾਸ ਲੈ ਜਾਵਾਂਗਾ। ਕੀਰਤ ਭੁੱਲ ਆਇਆ, ਮਹਾਰਾਜ ਨੇ ਦੋਹਾਂ ਨੂੰ ਗਿਆਨ ਕਰ ਦਿੱਤਾ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਗੁਰਖ ਤੇ ਸਿੱਧਾ ਨੇ ਸ਼ੰਕਾ ਕੀਤੀ ਕਿ ਸਚਿਆਰ ਹੋਈ,
ਅਸੀਂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਕਿੱਦਾਂ ਸੱਚੇ ਹੋਈਏ? ਮਹਾਰਾਜ ਕੀ ਆਉਂਦੇ ਆ, ਗੁਰੋਂ ਟੁੱਟੇ ਪਾਰ ਟੁੱਟਾ ਸੰਸਾਰ ਮਗਾਉਂਦਾ। ਫਿਰ ਉਹ ਸ਼ੰਕਾ ਕਰਦੇ ਆ ਕਿ ਗੁਰੋਂ ਟੁੱਟੇ ਪਾਰ ਟੁੱਟਾ ਸੰਸਾਰ ਕਿੱਦਾਂ ਮਥੁਰਾ ਮਗਰੋਂ ਲੱਥੇ? ਹੁਕਮ ਜਾਏ ਚੱਲਣਾ ਨਾ ਨਿਕਲੇ ਪਹਿਲਾਂ ਮਹਾਰਾਜ ਦਾ ਹੁਕਮ ਮੰਨੋ। ਜੋ ਲਿਖਿਆ ਦਰਬਾਰ ਸਾਹਿਬ ਦੇ ਵਿੱਚ ਵੇਦਾਂ ਗ੍ਰੰਥ ਵਿੱਚ ਪਰਮੇਸ਼ਰ ਦਾ ਹੁਕਮ ਹੈ ਤੁਸੀਂ ਮੰਨੋਗੇ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੈਂ ਸੱਚੇ ਹੋ ਜਾਓਗੇ, ਸੰਸਾਰ ਭਵਜਲ ਤੇ ਪਾਰ ਹੋ ਜਾਓਗੇ, ਤੁਹਾਡਾ ਜਨਮ ਮਰਨ ਕੱਟਿਆ ਜਾਏਗਾ, ਜਿਸ ਵਾਸਤੇ ਮਨੁੱਖਾਂ ਦੇ ਮੇਰੀ ਸਫਲੀ ਹੋ ਜਾਏਗੀ, ਤੁਹਾਡੀਆਂ ਫੁੱਲਾਂ ਦਾ ਆਧਾਰ ਹੋ ਜਾਏਗਾ, ਸਭ ਦਾ ਆਧਾਰ ਹੋ ਜਾਏਗਾ। ਜਨਨੀ ਜਨ ਤਾਂ ਭਗ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਣ ਰਹੇ ਕਾਇਕ ਵਾਲੇ ਨੂੰ, ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਫਸ ਨਾ ਪਈ ਮਤਾਰੀ। ਸੋ ਸ੍ਰੀ ਗੁਰੂ ਨਾਨਕ ਦੇਵ ਮਾਤਾ ਨਾਲ ਗੋਰਖ ਤੇ ਸਿੱਧਾ ਦੀ ਸ਼ੰਕਾ

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰੇ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹਨ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸਦਾ ਸਰੀਰ। ਨੰਬਰ ਦੋ, ਇਸਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ ਥ੍ਰੀ ਲੈਵਲਸ, ਵਨ ਔਨ ਫਿਜ਼ੀਕਲ ਲੈਵਲ, ਸੈਕਿੰਡ ਔਨ ਮੈਂਟਲ ਲੈਵਲ, ਐਂਡ ਥਰਡ ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

0: ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ।
1: ਏ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚ।

0: ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤਿਹਾਸ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀ ਹੈ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀ ਹੈ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀ ਹੈ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ ਹੈ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾ ਲਦੇ ਹੋ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ
1: ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ।
0: ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਉਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ
1: ਤਰਕ ਕਾਇਆ ਸਦਕੇ ਵਿੱਚ ਦੇ ਕਰਤਾ ਵੀ।
0: ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ। ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮੱਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤੋ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਤੇ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ, ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਸੜਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ ਹੈ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਇੰਡ ਐਕਟੀਵੇਟ ਹੁੰਦਾ ਹੈ, ਫਿਰ ਮਾਇੰਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਔਰ ਅੱਖਾਂ ਬੰਦ ਕਰਕੇ ਬੈਠ ਜਾਓ, ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤਾਂ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧ ਵੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧ ਹੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧ ਹੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਂ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ, ਖਾਣਾ ਪੀਣਾ, ਬੋਲਣਾ, ਚੱਲਣਾ, ਸੁਣਨਾ, ਦੇਖਣਾ ਇਤਿਹਾਸ। ਆਓ ਉਸ ਤੋਂ ਬਾਅਦ, ਕਿਉਂਕਿ ਮਹਾਰਾਜ ਜੀ ਨੇ ਆਖਿਆ ਭਾਂਡਾ ਧੋਏ, ਇਸ ਭਾਂਡੇ ਨੂੰ ਧੋਣਾ ਹੈ, ਇਹ ਸਰੀਰ ਰੂਪੀ ਭਾਂਡਾ ਹੈ, ਅੰਦਰੋਂ ਮੈਲਾ ਹੋਇਆ ਪਿਆ ਹੈ, ਇਸ ਨੂੰ ਸਾਫ਼ ਕਰਨਾ ਹੈ, ਇਸ ਦੀਆਂ ਆਦਤਾਂ ਨੂੰ ਸਾਫ਼ ਕਰਨਾ ਹੈ। ਸੋ ਇਸ ਭਾਂਡੇ ਨੂੰ ਯੋਗ ਬਣਾਉਣਾ ਹੈ ਕਿ ਇਸ 'ਚ ਨਾਮ ਰੂਪੀ ਅੰਮ੍ਰਿਤ ਪੈ ਸਕੇ। ਬੈਸ ਧੂਪ ਦੇਵੋ ਤਾਂ ਦੂਧੇ ਕੋ ਜਾਵੋ, ਇਸ ਭਾਂਡੇ ਨੂੰ ਧੋਵੋ, ਸੁਗੰਧੀ ਦਿਓ, ਇਸ ਦੇ ਵਿੱਚ ਵਾਹਿਗੁਰੂ ਦੇ ਪਿਆਰ ਦੀ ਸੁਗੰਧੀ ਹੋਵੇ, ਸ਼ੁਭ ਗੁਣਾਂ ਦੀ ਸੁਗੰਧੀ ਹੋਵੇ, ਨਿਮਰਤਾ ਦੀ ਸੁਗੰਧੀ ਹੋਵੇ, ਇਸ ਭਾਂਡੇ 'ਚ ਨਿਮਰਤਾ ਹੋਵੇ, ਇਸ ਭਾਂਡੇ ਦੇ ਵਿੱਚ ਕੇਅਰਿੰਗਨੈਸ ਹੋਵੇ, ਗਿਵਿੰਗਨੈਸ ਹੋਵੇ, ਇਸ ਭਾਂਡੇ ਦੇ ਵਿੱਚ ਫਰਗਿਵਿੰਗਨੈਸ ਹੋਵੇ, ਮੁਆਫੀ ਹੋਵੇ, ਇਸ ਭਾਂਡੇ ਦੇ ਵਿੱਚ ਤਮਾਮ ਕਿਸਮ ਦੇ ਗੁਣ ਹੋਣ, ਇਸ ਭਾਂਡੇ ਦੇ ਅੰਦਰ ਸ਼ਰਧਾ ਹੋਵੇ, ਕਹਿੰਦੇ ਤਾਂ ਇਹ ਜਾ ਕੇ ਭਾਂਡਾ ਸ਼ੁੱਧ ਹੁੰਦਾ ਹੈ। ਤੇ ਜਦੋਂ ਇਹ ਭਾਂਡਾ ਸ਼ੁੱਧ ਹੁੰਦਾ ਹੈ, ਤੁਸੀਂ ਇੱਕ ਲੈਵਲ ਤੇ ਕੰਮ ਕਰ ਲਿਆ, ਹੁਣ ਅਗਲਾ ਹੈ ਦੂਸਰਾ ਲੈਵਲ, ਉਹ ਹੈ ਮਾਇੰਡ ਦਾ। ਮਾਇੰਡ ਦੀ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਹਨ,

ਨਿਸਬਾ ਸਿਰ ਬਿਖੀਅਨ ਕੋ ਧਾਵਤ ਕੇ ਬਿਦ ਰੋਪੋਤਾ ਹੈ। ਐ ਮਾਂ, ਮੇਰਾ ਮਨ ਮੇਰੇ ਵਸ ਚ ਨਹੀਂ, ਸਾਡੇ ਜਿਹੜੇ ਖਿਆਲ ਹਨ ਉਹ ਬੜੀ ਸ਼ਕਤੀ ਰੱਖਦੇ ਹਨ। ਖਿਆਲਾਂ ਦਾ ਇੱਕ ਟ੍ਰੈਫਿਕ ਹੈ, ਸਮਝ ਲਓ ਅਸੀਂ ਉਸ ਟ੍ਰੈਫਿਕ ਦੇ ਦਰਮਿਆਨ ਚ ਖੜੇ ਹਾਂ। ਉਹ ਟ੍ਰੈਫਿਕ ਸਾਨੂੰ ਹਿੱਟ ਕਰਦਾ ਹੈ, ਕੋਈ ਖਿਆਲ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ। ਹਰੇਕ ਖਿਆਲ ਦਾ ਆਪਣਾ ਇਨਫਲੂਐਂਸ ਹੈ। ਕੋਈ ਖਿਆਲ ਸਾਨੂੰ ਡਿਪਰੈਸ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਐਂਗਜ਼ਾਇਟੀ ਦੇ ਦਿੰਦਾ ਹੈ, ਕੋਈ ਖਿਆਲ ਸਾਨੂੰ ਸੈਡ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਵਰੀਡ ਕਰ ਦਿੰਦਾ ਹੈ। ਸਭ ਖਿਆਲ ਹੀ ਖਿਆਲ ਹਨ। ਮਨ ਜਿਹੜਾ ਹੈ ਉਹ ਟਿਕਾਓ ਚ ਨਹੀਂ ਹੈ, ਸਟਿਲਨੈਸ ਦੇ ਵਿੱਚ ਨਹੀਂ ਹੈ। ਬਹੁਤ ਧਿਆਨ ਦੇ ਨਾਲ ਸੁਣਨਾ ਕਿ ਮਨ ਦੇ ਨਾਲ ਫਿਰ ਕੀ ਕੀਤਾ ਜਾਏ, ਇਸ ਨੂੰ ਟਿਕਾਉਣ ਦੀ ਕੀ ਵਿਧੀ ਹੈ, ਕਿਹੜਾ ਅਭਿਆਸ ਹੈ। ਆਓ, ਆਪ ਜੀ ਨੂੰ ਮੈਂ ਦੋ ਤਿੰਨ ਲਾਈਨਾਂ ਅੱਜ ਅਰਜ਼ ਕਰਾਂਗਾ, ਉਹਨਾਂ ਨੂੰ ਲੈ ਕੇ ਹੀ ਪ੍ਰੈਕਟਿਸ ਕਰਨਾ, ਤਾਂ ਕਿ ਸਿੰਪਲ ਸਿੰਪਲ ਟੈਕਨੀਕਸ ਅਰਜ਼ ਕੀਤੀਆਂ ਜਾਣ, ਤਾਂ ਕਿ ਉਹਨਾਂ ਨੂੰ ਆਪ ਐਕਸਰਸਾਈਜ਼ ਕਰ ਸਕੋ। ਲਗਾਤਾਰ 3-4-6 ਮਹੀਨੇ ਤੱਕ ਐਕਸਰਸਾਈਜ਼ ਕਰਨ ਦੇ ਨਾਲ ਯੂ ਵਿਲ ਫਾਈਂਡ ਏ ਗ੍ਰੇਟ ਡਿਫਰੈਂਸ ਇਨ ਯੂਅਰ ਕੁਆਲਿਟੀ ਆਫ ਮਾਇੰਡ, ਯੂ ਵਿਲ ਅਚੀਵ ਸਟਿਲਨੈਸ ਆਫ ਮਾਇੰਡ। ਅਭਿਆਸ ਕੀ ਹੈ? ਬਾਣੀ ਚ ਇਸ ਤਰ੍ਹਾਂ ਆਖਿਆ,

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਰਹੋ, ਬੀ ਪ੍ਰੈਜੈਂਟ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤਾਂ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ ਇੱਥੇ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ, ਰਹੋ ਘਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ ਯੂ ਆਰ ਨਾਉ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ
उस तो बाद जो दूसरा थॉट है कितनी देर तक दूसरा थॉट नहीं आएगा वो टोटल साइलेंस का टाइम होता है अंदर और उस साइलेंस के विच स्टिल जो एक्सपीरियंस करने वाली जो साड़ी कॉन्शियसनेस है फिर असी उसनु एक्सपीरियंस करते हैं सो देन द एक्सपीरियंसर इज द वन

ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ। ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ ਕਿਉਂਕਿ ਧਿਆਨ ਕਿਤੇ ਹੋਰ ਸੀ। ਸੋ ਤੀਸਰੀ ਸਾਧਨਾ ਹੈ ਧਿਆਨ। ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆ ਦਿੱਤੀਆਂ। ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ, ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟਰ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ। ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ ਉਹਨਾਂ ਉੱਤੇ ਆਪਣਾ ਕੰਟਰੋਲ ਕਰੋ। ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ। ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ। ਇਹ ਪਹਿਲੀ ਦਫਾ ਇਹ ਫਿਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ। ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ। ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨ ਨਾਟ। ਇਫ ਯੂ ਆਰ ਪ੍ਰੈਜੈਂਟ ਵਾਚਿੰਗ ਦੈਨ ਦੇਰ ਇਜ਼ ਨੋ ਰੂਮ ਫਾਰ ਦਾ ਥਾਟ, ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ। ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਸੁਰਤੀ ਚ ਨਹੀਂ ਆਉਂਦਾ। ਤਾਂ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ। ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ। ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ। ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ। ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸਦੀ ਸੁਰਤ ਰੱਖਦੇ ਹਾਂ ਵੀ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ। ਇੱਕ ਹੈ ਸਾਡੀ ਸੁਰਤੀ, ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ। ਬੜਾ ਸਟਲ ਅਭਿਆਸ ਹੈ, ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ। ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ? ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ। ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ। ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ। ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ। ਕਹਿੰਦੀ ਸੁਰ, ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਕ, ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ। ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ। ਸੁਰਤੀ ਸੁਰਤ ਰਲਾਈ ਹੈ ਏਕ, ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ। ਇਹ ਅਭਿਆਸ ਹਰ ਵੇਲੇ ਕਰੋ, ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ। ਕਿਉਂਕਿ ਜਿਤਨੀ ਦੇਰ ਤੱਕ ਧਿਆਨ ਅਤੇ ਸੁਰਤੀ ਬਹੁਤ ਬਾਰੀਕ, ਬਹੁਤ ਮਾਨਿਊਟਲੀ ਆਪਣੀ ਸੁਰਤੀ ਨੂੰ, ਆਪਣੇ ਧਿਆਨ ਨੂੰ ਨਹੀਂ ਦੇਖ ਸਕਦੇ, ਉਤਨੀ ਦੇਰ ਤੱਕ ਉਹ ਆਤਮਾ ਜਿਹੀ ਸੂਕਸ਼ਮ ਚੀਜ਼ ਨੂੰ ਨਹੀਂ ਦੇਖ ਸਕਦੇ। ਹੋਣੀ ਚਾਹੀਦੀ ਉਸ ਦੇ ਵਾਸਤੇ ਇਹ ਅਭਿਆਸ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਜੋ ਫਰਮਾਇਆ ਹੈ, ਆਪ ਜੀ ਦੀ ਸੇਵਾ ਚ ਮੈਂ ਦੱਸਦਾ ਹਾਂ ਕਿ ਇਸੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਇਹ ਤਿੰਨੇ ਚੀਜ਼ਾਂ ਆਖੀਆਂ ਹਨ। ਨੰਬਰ ਇੱਕ, ਭਾਂਡਾ ਧੋਏ ਬੈਸ ਧੂਪ ਦੇ ਹੋ, ਆਪਣੇ ਇਸ ਭਾਂਡੇ ਨੂੰ ਸ਼ੁੱਧ ਕਰੋ। ਤੋ ਦੁੱਧੇ ਕੋ ਜਾਓ, ਜੇ ਭਾਂਡਾ ਮੈਲਾ ਹੈ, ਸ਼ੁੱਧ ਨਹੀਂ ਹੈ, ਉਸ ਦੁੱਧ ਪਾਇਆ ਕਿ ਖਰਾਬ ਨਹੀਂ ਹੋ ਜਾਏਗਾ? ਫਿਰ ਕਹਿੰਦੇ ਹਨ ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਦੁੱਧ ਕਰਮ, ਕਹਿੰਦੇ ਜਿਹੜੇ ਤੁਹਾਡੇ ਕਰਮ ਹਨ ਨਾ, ਕਰਮ ਕੀ ਹਨ? ਬੋਲਣਾ, ਇਹ ਵੀ ਤਾਂ ਕਰਮ ਹੀ ਹੈ ਨਾ। ਸਾਰੀ ਇੰਟਰੈਕਸ਼ਨ ਜਿਤਨੀ ਵੀ ਹੈ ਸਾਡੀ ਹਿਊਮਨ ਲਾਈਫ ਦੇ ਵਿੱਚ, ਉਹ ਸਾਡੇ ਕਰਮ ਹਨ। ਕਹਿੰਦੇ ਉਹ ਦੁੱਧ ਵਰਗੇ

सच्चे सुच्चे पवित्र होने चाहिए हैं, दुध वर्ग साफ, दुध वर्ग निर्मल कर्म हो, झूठ ना बोलिया जाए, कौड़ा ना बोलिया जाए, फिक्का ना बोलिया जाए, होमेच ना बोलिया जाए, किसी का दिल ना दुखाया जाए, दुख ना दे किसे जी पत स्यों घर जावो, कहते किसे नू भी कदे तो आपको दुख ना पहुंचे ता तुसी पत दे नाल वाहिगुरु दे घर च जा सकते हो। तो अगर कोई शख्स हर्ट हुंदा है ते ओ निर्मल कर्म नहीं है, दुध वर्गे कर्म नहीं है। कहते तुहाडे कर्म दुध वर्गे होने चाहिए, सो दुध की है, दुध वर्गे कर्म। भांडा की है, ए शरीर, ए साफ सुथरा होवे ते दुध कर्म जो हन दुध वर्गे ओ इस दे विच दुध पाया होवे, फिर मक्खन कढ़न दे वास्ते असीं उस दुध नू जाग लगाने हैं, उस दुध नू जाग लगाने ना दही पा के। कहिंदे उस दुध नू जाग किवें लगाना है, ताकि वह दही बने। शुभ कर्म हो गए दुध, शरीर हो गया भांडा, हुण जाग लगाना है। कहिंदे सुरती दा जाग लगाओ, सुरती दा जाग लगाओ, जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन, और रब मक्खन दे वास्ते महाराज ने यह सनेरियो साडे सामने रखा है, यह सिमली दिती है। कहिंदे सुरत समायण, समायण का मतलब हुंदा है जाग लगाना। पांडा तुहे बैस धूप देवो तो दूधे को जावो, दूध कर्म फुन सुरत समायण। कहिंदे दुध तुहाडे पास आ गया, शुभ कर्म वो है दुध, फुन सुरत समायण। सुरती की आदत, सुरती का अभ्यास एक ऐसा जाग है जड़ा तुसी लगा दो। हर वेले अपनी सुरती की सुरत रखो कि सुरती की कर रही है, सुरती की देख रही है, सुरती की सोच रही है। सुरती की सुरत रखो, ध्यान का ध्यान रखो, यह दो गल्ला याद रखो। सुरती की सुरत रखो, यह किवें होएगा? हुण लंगर छकदे हो तो लंगर असीं हत्थां नाल छक रहे हां, दंदा नाल चबा रहे हां, पर सुरती नाल की कर रहे हैं? सुरती कित्थे है? नाल दी नाल भी कम कर लो, लंगर मैं छक रहे हां, सुरती कित्थे है? तो जे सुरती उत्थे लंगर नहीं छक रही तो सुरती नू वापस ले आओ, कि सुरती भी उत्थे ही प्रेजेंट होवे जिथे तुसी बैठे हो, जिथे लंगर छक रहे हो, ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो, उसनू मूंछ पार रहे हो, उसनू चबा रहे हो। सुरती शुड बी पार्ट ऑफ एवरीथिंग, बट वेन वी डू थिंग्स वी आर एबसेंट। असी खाना खा रहे हुन्ने हां, सुरती करके असी किते होर हुन्ने हां, प्रेजेंट नहीं हुन्ने। सुरती का अभ्यास इस तरह करना है, हर चीज दे विच सुरत नू उत्थे प्रेजेंट रखना है, सुरती दे उत्ते सुरत रखनी है। इशनान कर रहे हो तो सुरती नू देखना है कि सुरत कित्थे है, इशनान ही कर रही है जां कुछ और कर रही है। सैर कर रहे हो उदो सुरती नू देखना है कि सुरती सैर ही कर रही है जां कितने होर है। सैर असी सिंगापुर च कर रहे होइए तो सुरती करके इंडिया च तुरे फिरते होइए, सुरती भी उत्थे ही होवे। यह है सुरती का अभ्यास, यानी कुछ भी करना है उस दे विच यह ध्यान रखना कि सुरती उत्थे ही है या कितने होर ते नहीं। सुरत समायण, कहिंदे सुरती का जाग लगा दिओ, दूध कर्म सुरत समायण होए निराश जमावो। कहिंदे इतना कुछ करन तो बाद कहिंदे जपो ता एको नामा अवर निराफल कामा। कहिंदे एना सारियां चीजां दी तैयारी साधना करन तो बाद नाम जपया जाएगा, तो फिर नाम जपना है असी किवें? ए मन इंटी हाथ करो फुन नेत्रो नींद ना आवे, रसना नाम जपो तब मथिए इन विद अमृत पावे। ए मन इंटी हाथ करो, इंटियां जदों पंजाब दे विच बीबियां मधाणी दे नाल दुध रिड़कदियां सन ते ओ रस्सी नू आखदे हन नेत्रा, उस रस्सी दे दोने एंड्स दे उत्ते छोटियां छोटियां लकड़ी दियां गुल्लियां बनियां हुंदियां सन, उहनां नू इंटी आखदे हन। कहिंदे मन नू जदों रसना दे नाल नाम जपना है
ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹੱਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ। ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਈਂਡ ਜੋ ਹੈ ਉਹ ਉਸਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕੇ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀਂ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗਸ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ ਮਨ ਦੇ ਉੱਤੇ ਨਿਗਾਹ ਰੱਖਣੀ ਹੈ, ਥਾਟਸ ਦੇ ਉੱਤੇ ਨਿਗਾਹ ਰੱਖਣੀ ਹੈ, ਥਾਟਸ ਦੇ ਉੱਤੇ ਸਵਾਰ ਰਹਿਣਾ ਹੈ। ਤੀਸਰੀ ਗੱਲ ਸੁਰਤੀ ਦਾ ਜਾਗ ਲਗਾਉਣਾ ਹੈ। ਦੁੱਧ ਵਰਗੇ ਕਰਮ ਕਰਨੇ ਹਨ, ਨਿਰਮਲ, ਪਵਿੱਤਰ, ਇਤਨੇ ਅੱਛੇ ਕਰਮ ਕਰਨੇ ਹਨ ਕਿ ਉਹਨਾਂ ਨੂੰ ਕੰਪੇਅਰ ਕੀਤਾ ਜਾ ਸਕੇ ਦੁੱਧ ਵਰਗੇ। ਔਰ ਫਿਰ ਉਸ ਦੁੱਧ ਨੂੰ ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਅਭਿਆਸ ਕਰਨਾ ਹੈ। ਇਸ਼ਨਾਨ ਕਰਨ ਵੇਲੇ ਸੁਰਤੀ ਕਿੱਥੇ ਹੈ? ਬਿਸਤਰੇ ਉੱਤੇ ਲੇਟੇ ਪਏ ਹੋ, ਸੁਰਤੀ ਕਿੱਥੇ ਹੈ? ਖਾਣਾ ਖਾ ਰਹੇ ਹੋ, ਸੁਰਤੀ ਕਿੱਥੇ ਹੈ? ਕਾਰ ਚਲਾ ਰਹੇ ਹੋ, ਸੁਰਤੀ ਕਿੱਥੇ ਹੈ? ਸੈਰ ਕਰ ਰਹੇ ਹੋ, ਸੁਰਤੀ ਕਿੱਥੇ ਹੈ? ਜਿਸਨੇ ਸੁਰਤੀ ਦਾ ਅਭਿਆਸ ਕਰਨਾ ਸ਼ੁਰੂ ਕਰਤਾ ਉਸਨੇ ਇਸ ਨੂੰ ਕੰਟੀਨਿਊਸਲੀ ਹਰ ਵਕਤ ਕਰਨਾ ਹੈ। ਉਸ ਦੇ ਵਿੱਚ ਕੋਈ ਫਿਰ ਜੋ ਹੈ ਉਹ ਟਾਈਮ ਅਜਿਹਾ ਨਹੀਂ ਕਿ ਹੁਣ ਨਾ ਕੀਤਾ ਜਾਏ। ਦਿਸ ਇਜ਼ ਔਨ ਗੋਇੰਗ ਥਿੰਗ। ਸੁਰਤੀ ਦਾ ਅਭਿਆਸ ਹਰ ਵੇਲੇ ਕਰਨਾ,
सुरती का अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उस ही सुरती दे विच वो वाहिगुरु जी की जो जोत है उसने आना शुरू हो जाना है। उन ज्यादा समा नहीं है, इस करके कीर्तन की जो विचार की लड़ी आज इतने संपूर्ण होंगी है। जो टॉपिक आरंभ होया सी उसनु आज इतने महाराज जी की बख्शिश के नाल असी कंप्लीट कर रहे हैं। और इन्हां विचारां नू आप अपने अभ्यास दे विच लियाओ, सुरती दी साधना करो और रोजाना अपने अपने जीवन दे विच कोई टाइम जरूर कमिट कर लो। सवेरे सूट करदा है जां रात नू सूटेबल है जां दुपहरे, पर एक टाइम ऐसा होवे जो तुहाडा सिर्फ अपने वास्ते होवे, उस वक्त दे विच रोजाना वाहिगुरु शब्द का अभ्यास जो है वो नितनेम दे नाल करना है और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके गुरु ग्रंथ साहब महाराज का एक पेज रोजाना पढ़िया जाए, जे गुरु ग्रंथ साहब नहीं हैं तो गुटकियां आप तो पढ़ लिया जाए। तो इस तरह अपने मन नू हर वक्त किसी दायरे दे विच रखना है, तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा और उस सरोवर के आत्मक फुल खिलणगे और उसकी जो जीवन की यात्रा सफल हो जाएगी।

ਹੱਕ ਹੱਕ ਅਗਾ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਾਹਨਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ।

ਫਰੀਦ ਜੀ ਆਪਣੇ ਰੰਗ ਵਿੱਚ ਵਿਚਰ ਰਹੇ ਹਨ। ਸੰਸਾਰ ਨੂੰ ਜਦੋਂ ਗਹੁ ਨਾਲ ਵੇਖਿਆ ਤੇ ਪਾਪ ਕਰਮ ਕਰ ਰਹੇ ਹਨ ਲੋਕ, ਕਿਸੇ ਨੂੰ ਵੀ ਪਰਮੇਸ਼ਰ ਦਾ ਡਰ ਨਹੀਂ। ਕੋਈ ਰਿਸ਼ਵਤ ਲੈ ਰਿਹਾ, ਕੋਈ ਝੂਠ ਬੋਲ ਕੇ ਮਾਇਆ ਇਕੱਠੀ ਕਰ ਰਿਹਾ, ਕੋਈ ਕਿਸੇ ਦਾ ਵਿਗਾੜ ਕੇ ਆਪਣਾ ਸਵਾਰ ਰਿਹਾ, ਤਾਂ ਫਰੀਦ ਜੀ ਕਹਿੰਦੇ ਹਨ, ਇਹ ਮਨੁੱਖ ਇਹ ਦੇਵਤਿਆਂ ਤੋਂ ਚੰਗੀ ਜਿਸ ਵਾਹਿਗੁਰੂ ਨੇ ਤੈਨੂੰ ਮਨੁੱਛਾ ਦੇਹੀ ਦਿੱਤੀ ਤੇ ਤੂੰ ਇਸ ਸਰੀਰ ਰੂਪੀ ਧਰਤੀ ਦੇ ਉੱਪਰ ਜਿੱਥੇ ਨਾਮ ਦਾ ਬੀਜ ਬੋਣਾ ਸੀ ਉੱਥੇ ਤੂੰ ਕਾਲੀਆਂ ਕਰਤੂਤਾਂ ਕਰ ਰਿਹਾ, ਪਾਪ ਕਰ ਰਿਹਾ। ਜੇ ਤੂੰ ਆਪਣੇ ਆਪ ਨੂੰ ਬਹੁਤ ਚਤੁਰ ਸਮਝਦਾ ਹੈ, ਅਕਲਵੰਦ ਸਮਝਦਾ ਹੈ, ਤਾਂ ਫਿਰ ਪਰਮੇਸ਼ਰ ਦੀ ਭਗਤੀ ਕਰ, ਕਿਉਂਕਿ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬਿਨਾ ਭਗਤੀ ਦੇ, ਬਿਨਾ ਨਾਮ ਦੇ ਬੜੇ ਬੜੇ ਜੋ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ, ਅਕਲਵੰਦ ਸਮਝਦੇ ਸਨ, ਉਹਨਾਂ ਦੀ ਕੋਈ ਪੁਸ਼ ਪ੍ਰਤੀਤ ਨਾ ਹੋਈ। ਇਸ ਲਈ ਫਰੀਦ ਜੀ, ਬਾਬਾ ਫਰੀਦ

ਉਸ ਬਿਰਧ ਨੂੰ ਸ਼ੁਭ ਉਪਦੇਸ਼ ਦੇਣ ਲਈ ਆਪ ਕਹਿੰਦੇ ਹਨ ਕਿ ਜਿਹੜੇ ਵੇਲੇ ਤੇਰਾ ਜਪ ਤਪ ਕਰਨ ਦਾ ਵੇਲਾ ਸੀ, ਤੂੰ ਬਚਪਨ ਖੇਡਾਂ ਵਿੱਚ ਬਤੀਤ ਕਰ ਦਿੱਤਾ ਤੇ ਜਦੋਂ ਜਵਾਨੀ ਆ ਗਈ ਘਰ ਦੇ ਸਾਮਾਨ ਇਕੱਠੇ ਕਰਨ ਵਿੱਚ ਲੱਗਾ ਰਿਹਾ, ਉਹ ਜੋਬਨ ਰੂਪ ਅਵਸਥਾ ਤਾਂ ਤੂੰ ਗਵਾ ਲਈ ਬਿਨਾਂ ਜਪਣ ਦੇ, ਮਾਇਆ ਇਕੱਠੀ ਕਰਨ ਵਿੱਚ ਤੇਰਾ ਮਨ ਜੁੜਿਆ ਰਿਹਾ ਤੇ ਹੁਣ ਜਦੋਂ ਮਰਨ ਦਾ ਕਿਨਾਰਾ ਆਇਆ ਤੇ ਹੁਣ ਤੈਨੂੰ ਜਪਣਾ ਯਾਦ ਆ ਰਿਹਾ। ਬਿਰਧ ਅਵਸਥਾ ਹੈ ਉਹ ਤੇਰੇ ਉੱਪਰ ਜ਼ੋਰ ਪਕੜ ਰਹੀ ਹੈ, ਤੂੰ ਮੌਤ ਦੇ ਨੇੜੇ ਜਾ ਰਿਹਾ, ਜਿਸ ਵਕਤ ਤੇਰੇ ਸਵਾਸ ਭਰੇ ਪੂਰੇ ਹੋ ਗਏ ਤਾਂ ਤੈਨੂੰ ਫੱਟੇ ਤੇ ਲੱਦ ਕੇ ਸ਼ਮਸ਼ਾਨ ਭੂਮਿਕਾ ਵਿਖੇ ਲੈ ਜਾਣਗੇ। ਇਸ ਲਈ ਭਾਈ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਆਪਣਾ ਜੀਵਨ ਸੇਵਾ ਸਿਮਰਨ ਪਰਉਪਕਾਰ ਕੀਤਾ। ਬਾਬਾ ਫਰੀਦ ਜੀ ਕਹਿੰਦੇ ਹਨ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਬੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹੇ ਭਲਿਆ ਲੋਕਾ ਨਿਗਾਹ ਮਾਰ ਕੇ ਦੇਖ, ਜੋ ਗੱਲ ਤੇਰੇ ਪਰ ਆ ਕੇ ਪ੍ਰਾਪਤ ਹੋਈ ਹੈ, ਦਾੜੀ ਤੇਰੀ ਕੱਕੀ ਦਾੜੀ ਚਿੱਟੀ ਹੋ ਗਈ, ਪਰ ਜੋ ਤੂੰ ਸੰਸਾਰ ਤੇ ਆ ਕੇ ਕਰਨਾ ਸੀ ਉਹ ਅਜੇ ਤੱਕ ਕੀਤਾ ਨਹੀਂ, ਅਜੇ ਸੋਚ ਹੀ ਰਿਹਾ। ਇਸ ਲਈ ਭਾਈ ਜਦੋਂ ਅੰਤ ਸਮਾਂ ਆ ਜਾਏਗਾ ਉਸ ਵੇਲੇ ਤੂੰ ਕਹੇਗਾ ਬਈ ਮੈਨੂੰ ਸਤਸੰਗ ਕਰ ਲੈਣ ਦਿਓ, ਉਸ ਵੇਲੇ ਨਾ ਤੂੰ ਕਹਿਣ ਜੋਗਾ ਤੇ ਨਾ ਉਸ ਵੇਲੇ ਤੈਨੂੰ ਕੋਈ ਸਮਾਂ ਮਿਲਣਾ। ਇਸ ਲਈ ਭਾਈ ਆਪਣੀ ਹਿਰਦੇ ਰੂਪੀ ਪੱਟੀ ਤੇ ਉਜਲੇ ਕਰਮਾਂ ਦੇ

ਤੇ ਇਸ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਜਦੋਂ ਉੱਥੇ ਪਹੁੰਚਿਆ ਤਾਂ ਕੀ ਤੱਕਿਆ, 16 ਸ਼ਿੰਗਾਰ ਕੀਤੇ ਹਨ, ਗਿਆਨਿਆਂ ਦੇ ਨਾਲ ਭਰਪੂਰ ਇੱਕ ਔਰਤ ਜੋ ਰੋ ਰਹੀ ਹੈ। ਆਖਿਆ, ਕਿਉਂ ਰੋ ਰਹੀ ਹੈ? ਆਖੇ, ਮੈਨੂੰ ਰਾਜੇ ਨੇ ਕੱਢ ਦਿੱਤਾ ਤੇ ਹੁਣ ਮੈਂ ਤੇਰੇ ਨਾਲ ਪਰਨੀਣਾ ਹੈ, ਤੇਰੇ ਨਾਲ ਵਿਆਹ ਕਰਾਉਣਾ। ਮਨ ਵਿੱਚ ਸੋਚਿਆ, ਭਾਈ ਸਿੱਖ ਨੇ ਤਾਂ ਕਿਹਾ ਸੀ ਅੱਜ ਦੇ ਦਿਨ ਤੇਰੀ ਮੌਤ ਆਵੇਗੀ, ਪਰ ਇਹ ਤਾਂ ਕੀਮਤੀ ਪਦਾਰਥ, ਹੀਰੇ ਮੋਤੀ ਜਵਾਹਰਾਤ ਨਾਲ ਭਰਪੂਰ ਹੋਈ ਹੋਈ ਲੜਕੀ, ਔਰ ਆਪਣੇ ਮੂੰਹੋਂ ਕਹਿ ਰਹੀ ਹੈ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਆਖਿਆ, ਪਹਿਲਾਂ ਆ ਮੁੰਦਰਾ ਲੈ ਜਾ, ਸ਼ਹਿਰ ਵਿੱਚੋਂ ਕੋਈ ਵਸਤੂ ਲਿਆ, ਬੜੀ ਭੁੱਖ ਲੱਗੀ ਹੈ, ਜਾਂ ਇਹ ਪ੍ਰੇਮੀ ਸ਼ਹਿਰ ਵਿੱਚ ਆਇਆ, ਕੁਝ ਖਾਣ ਪੀਣ ਦਾ ਸੌਦਾ ਖਰੀਦਣ ਲੱਗਾ ਤਾਂ ਇਹ ਮੁੰਦਰਾ ਇੱਕ ਰਾਜੇ ਦਾ ਚੋਰੀ ਹੋਇਆ ਹੋਇਆ ਸੀ, ਤਾਂ ਇਸ ਹਲਵਾਈ ਨੇ ਇਸ ਨੂੰ ਬਿਠਾ ਲਿਆ ਤੇ ਜਾ ਕੇ ਦਰੋਗੇ ਨੂੰ ਜਾ ਦੱਸਿਆ, ਭਈ ਇੱਕ ਮਨੁੱਖ ਦੇ ਪਾਸ ਰਾਜ ਦਰਬਾਰ ਦਾ ਮੁੰਦਰਾ ਹੈ ਤੇ ਤੁਸੀਂ ਹੁਣ ਉਸ ਨੂੰ ਆ ਕੇ ਫੜ ਸਕਦੇ ਹੋ। ਜਾਂ ਉਹਨਾਂ ਨੇ ਆ ਕੇ ਮੌਕੇ ਤੇ ਫੜ ਲਿਆ, ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਇੱਕ ਨਹੀਂ, ਦੋ ਨਹੀਂ, ਕੁਝ ਨਹੀਂ ਸੋਚਿਆ, ਆਖਿਆ ਜਾਓ ਇਸ ਨੂੰ ਸੂਲੀ ਤੇ ਲਟਕਾ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਸੂਲੀ ਚਾੜਨ ਲਈ ਲਿਆਂਦਾ ਗਿਆ, ਜਦੋਂ ਦੇਖਿਆ ਤੇ ਉਹੀ ਤਾਲੀ ਹੈ ਜੋ ਗੁਰਸਿੱਖ ਨੇ ਕਿਹਾ ਸੀ, ਭਾਈ ਜੋ ਹੋਣੀ ਹੈ ਉਹ ਕਦੇ ਨਹੀਂ ਟਲ ਸਕਦੀ, ਜੋ ਹੋਣੀ ਹੈ ਉਹ ਹੋ ਕੇ ਹੀ ਰਹਿੰਦੀ ਹੈ। ਜਦੋਂ ਸੂਲੀ ਚੜਨ ਲੱਗੇ ਤਾਂ ਆਖਿਆ, ਕੋਈ ਤੇਰੀ ਆਖਰੀ ਖੁਆਇਸ਼? ਤਾਂ ਆਖਿਆ, ਮੇਰੀ ਹੋਰ ਕੋਈ ਖੁਆਇਸ਼ ਨਹੀਂ, ਉਹ ਸਾਹਮਣੇ ਇੱਕ ਗੁਰੂ ਕਾ ਸਿੱਖ ਰਹਿੰਦਾ, ਉਹਨੂੰ ਜੇ ਬੁਲਾ ਲਿਆਓ ਤਾਂ ਮੈਂ ਉਹਦੇ ਕੋਲੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਜਾਂ ਸਾਹਮਣੇ ਆਇਆ, ਨਮਸਕਾਰ ਕੀਤੀ, ਭਾਈ ਗੁਰੂ ਕੇ ਸਿੱਖ, ਤੇਰਾ ਬਚਨ ਸੱਤ ਹੋਇਆ, ਜੋ ਗੁਰੂ ਕੀ ਬਾਣੀ ਕਹਿੰਦੀ ਹੈ, ਜੋ ਆਇਆ ਸੋ ਚੱਲਸੀ ਸਭ ਕੋਈ, ਆਈ ਵਾਰੀ ਇਹ ਵਾਰੀ ਟਲਣੀ ਨਹੀਂ। ਜਦੋਂ ਦਰਗਾਹ ਤੋਂ ਸੱਦਾ ਆ ਜਾਂਦਾ ਤਾਂ ਇਹ ਹੋਣੀ ਨਹੀਂ ਟਲਦੀ, ਪਰ ਮੈਨੂੰ ਇਹ ਦੱਸ ਕਿ ਜਿਹੜੀ ਗਹਿਣਿਆਂ ਦੇ ਨਾਲ ਭਰਪੂਰ ਉਹ ਔਰਤ ਮੈਨੂੰ ਮਿਲੀ ਸੀ, ਉਹ ਕੌਣ ਸੀ? ਤਾਂ ਗੁਰੂ ਕਾ ਸਿੱਖ ਕਹਿਣ ਲੱਗਾ, ਤੂੰ ਬਾਣੀ ਨਹੀਂ ਪੜ੍ਹੀ? ਬਾਣੀ ਦੇ ਵਿੱਚ ਲਿਖਿਆ ਹੈ, ਜਿੰਦ ਵਹੋਤੀ ਮਰਨ ਵਰ ਲੈ ਜਾਸੀ ਪਰਣਾਏ, ਜਿੰਦ ਬਹੁਤੀ ਹੈ ਤੇ ਭਾਈ ਮੌਤ ਜੋ ਹੈ ਇਹ ਵਰ ਹੈ। ਉਹ ਕਹਿੰਦੀ ਸੀ ਨਾ ਮੈਂ ਤੇਰੇ ਨਾਲ ਪਰਣੀਨਾ ਹੈ, ਸ਼ਾਦੀ ਕਰਨੀ ਹੈ, ਇਹ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਭਾਈ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਤੂੰ ਕਾਲੇ ਲਿਖ ਨਾ ਲੇਖ, ਪਤਾ ਨਹੀਂ ਭਾਈ ਕਦੋਂ ਅਕਾਲ ਪੁਰਖ ਦਾ ਸੱਦਾ ਆ ਜਾਣਾ ਤੇ ਉੱਥੇ ਫਿਰ ਦਰਬਾਰ ਵਿੱਚ ਕੀ ਮੂੰਹ ਵਿਖਾਏਗਾ।

ਹਾਲ ਬੰਦਗੀ ਕਰਕੇ ਵਾਪਸ ਆ ਰਹੇ ਹਨ ਸ਼ਹਿਰ ਵੱਲ ਤਾਂ ਇੱਕ ਖਰਬੂਜਿਆਂ ਦੇ ਖੇਤ ਕੋਲੋਂ ਲੰਘੇ। ਭੁੱਖ ਲੱਗੀ ਸੀ, ਮਨ ਵਿੱਚ ਖਿਆਲ ਆਇਆ ਕੋਈ ਖਰਬੂਜਾ ਮਿਲ ਜਾਏ ਤਾਂ ਭੁੱਖ ਮਿਟਾ ਲਈਏ। ਇਸ ਦਾ ਰਾਹਕ ਇੱਕ ਬੱਚਾ ਬੈਠਾ ਸੀ, ਉਹਨੂੰ ਕਿਹਾ, ਬੇਟਾ ਭੁੱਖ ਲੱਗੀ ਹੈ, ਇੱਕ ਖਰਬੂਜਾ ਮੈਨੂੰ ਦੇ ਦੇ। ਤਾਂ ਇਹ ਬੱਚਾ ਕਹਿਣ ਲੱਗਾ, ਫਕੀਰ ਸਾਈਂ ਤੇਰੇ ਵਰਗੇ ਇੱਥੇ ਕਈ ਰੋਜ਼ ਲੰਘਦੇ ਹਨ, ਜੇ ਸਾਰਿਆਂ ਨੂੰ ਖਰਬੂਜੇ ਇਸੇ ਤਰ੍ਹਾਂ ਤੋੜ ਤੋੜ ਦਿੰਦੇ ਗਏ ਤਾਂ ਫਿਰ ਸਾਨੂੰ ਕੀ ਪ੍ਰਾਪਤ ਹੋਵੇਗਾ। ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹਨ, ਜ਼ਮੀਨ ਨੂੰ ਵੱਤਰ ਵਿੱਚ ਲਿਆਂਦਾ, ਬੀਜ ਬੋਇਆ ਤੇ ਫਿਰ ਖੇਤੀ ਹੋਈ, ਤੇ ਤੂੰ ਮੰਗ ਰਿਹਾ ਖਰਬੂਜਾ ਨਹੀਂ ਮਿਲਿਆ। ਫਰੀਦ ਜੀ ਤੁਰੀ ਗਏ ਤੇ ਮਨ ਵਿੱਚ ਖਿਆਲ ਕੀਤਾ, ਭਈ ਮਨਾ ਤੂੰ ਕੀ ਲਿਆ ਫਕੀਰੀ ਕੋਲੋਂ, ਅੱਜ ਤੈਨੂੰ ਮੰਗਿਆ ਇੱਕ ਖਰਬੂਜਾ ਵੀ ਨਹੀਂ ਮਿਲਿਆ, ਤੇ ਜੇ ਤੂੰ ਗ੍ਰਸਤੀ ਹੁੰਦੋਂ ਤਾਂ ਤੈਨੂੰ ਇਸ ਤਰ੍ਹਾਂ ਮੰਗਣਾ ਨਾ ਪੈਂਦਾ। ਜੇ ਤੂੰ ਗ੍ਰਸਤੀ ਹੁੰਦੋਂ ਤਾਂ ਕੁਝ ਕਰਕੇ ਤੇ ਆਪਣੀ ਕਿਰਤ ਵਿੱਚੋਂ ਹੋਰਨਾਂ ਨੂੰ ਵੀ ਛਕਾ ਸਕਦੋਂ, ਪਰ ਹੁਣ ਕੀ ਕਰਾਂ, ਹੁਣ ਇਹ ਜਿਹੜੀ ਫਕੀਰੀ ਦੀ ਪੰਡ ਸਿਰ ਤੇ ਰੱਖੀ ਹੈ, ਹੁਣ ਇਸ ਨੂੰ ਲਹਾ ਵੀ ਨਹੀਂ ਸਕਦਾ, ਕਿਉਂਕਿ ਫਕੀਰੀ ਨੂੰ ਛੱਡ ਕੇ ਹੁਣ ਗ੍ਰਸਤੀ ਬਣਾ ਤਾਂ ਸਾਰੇ ਹੀ ਸ਼ਰਮਿੰਦਾ ਕਰਨਗੇ। ਐਸਾ ਮਨ ਵਿੱਚ ਸੋਚ ਹੀ ਰਹੇ ਸਨ, ਸਰੀਰ ਥੱਕ ਚੁੱਕਾ ਸੀ, ਆਪ ਬੈਠ ਗਏ ਤੇ ਮਨ ਵਿੱਚ ਇਹੀ ਖਿਆਲ ਚੱਲਦੇ ਰਹੇ, ਬਈ ਜੇ ਮੈਂ ਗ੍ਰਸਤੀ ਹੁੰਦਾ ਤਾਂ ਅੱਜ ਇਸ ਤਰ੍ਹਾਂ ਮੈਨੂੰ ਇੱਕ ਖਰਬੂਜੇ ਵਾਸਤੇ ਤਰਸਣਾ ਨਾ ਪੈਂਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਇਸ ਖੇਤ ਦਾ ਮਾਲਕ ਇਧਰੋਂ ਜਦੋਂ ਆਪਣੇ ਖੇਤ ਵਿੱਚ ਪਹੁੰਚਿਆ, ਸ਼ਾਮਾਂ ਦਾ ਟਾਈਮ ਹੈ, ਖਰਬੂਜੇ ਤੋੜ ਕੇ ਟੋਕਰਿਆਂ ਵਿੱਚ ਰੱਖ ਕੇ ਮੰਡੀ ਲੈ ਜਾਵਾਂ, ਤੇ ਜਾਂ ਖੇਤ ਵਿੱਚ ਪਹੁੰਚਿਆ ਤਾਂ ਜਿਤਨੇ ਖਰਬੂਜੇ ਲੱਗੇ ਸਨ ਸਭ ਮਾਨੁੱਖ ਦੀ ਸਿਰੀਆਂ ਬਣ ਗਈਆਂ, ਤੇ ਸਾਰਿਆਂ ਨੇ ਆਖਿਆ, ਹਤਿਆਰਿਆ ਸਾਨੂੰ ਹੱਥ ਨਾ ਲਾ, ਸਾਨੂੰ ਨਾ ਹੱਥ ਲਾ। ਇਹ ਮਾਲਕ ਬੜਾ ਹੈਰਾਨ ਹੋਇਆ, ਇਹ ਕੀ ਕਾਰਨ ਹੋ ਗਿਆ। ਆਪਣੇ ਨੌਕਰ ਨੂੰ ਪੁੱਛਿਆ, ਇੱਥੇ ਕੋਈ ਆਇਆ ਸੀ? ਆਖਿਆ, ਕੋਈ ਫਕੀਰ ਸਾਈਂ ਆਇਆ ਸੀ, ਉਸਨੇ ਖਰਬੂਜਾ ਮੰਗਿਆ, ਮੈਂ ਨਹੀਂ ਦਿੱਤਾ ਉਸਨੂੰ। ਤਾਂ ਮਾਲਕ ਭੱਜਦਾ ਹੋਇਆ ਜਿੱਥੇ ਫਰੀਦ ਜੀ ਬੈਠੇ ਸਨ ਉੱਥੇ ਜਾ ਪਹੁੰਚਿਆ, ਚਰਨਾਂ ਤੇ ਡਿੱਗ ਪਿਆ, ਮਹਾਰਾਜ ਮੈਨੂੰ ਖਿਮਾ ਬਖਸ਼ੋ, ਮੇਰੇ ਤੇ ਮਿਹਰ ਕਰੋ, ਮੈਂ ਬਾਲ ਬੱਚੇਦਾਰ ਹਾਂ, ਉਧਾਰ ਲੈ ਕੇ ਇਹ ਖਰਬੂਜੇ ਉਗਾਏ ਸਨ ਤੇ ਹੁਣ ਸਿਰੀਆਂ ਬਣੀਆਂ ਹਨ, ਮੈਂ ਜਦੋਂ ਤੋੜਨ ਲਈ ਜਾਣਾ ਤਾਂ ਮੈਨੂੰ ਕਹਿੰਦੇ ਹਨ, ਹਤਿਆਰਿਆ ਸਾਨੂੰ ਹੱਥ ਨਾ ਲਾਈ। ਫਰੀਦ ਜੀ ਕਹਿਣ ਲੱਗੇ, ਭਾਈ ਪਿਆਰਿਆ, ਅਸੀਂ ਤੇ ਕੋਈ ਐਸਾ ਬਚਨ ਨਹੀਂ ਕੀਤਾ, ਅਸੀਂ ਤੇ ਕੋਈ ਸ਼ਰਾਪ ਨਹੀਂ ਦਿੱਤਾ, ਫਿਰ ਵੀ ਮਹਾਰਾਜ ਆਪ ਖਿਮਾ ਕਰੋ, ਕਿਰਪਾ ਕਰੋ, ਮਿਹਰ ਕਰੋ, ਮੈਨੂੰ ਬਖਸ਼ ਲਓ, ਮੈਨੂੰ ਇਹ ਵੀ ਕਿਰਪਾ ਕਰਕੇ ਦੱਸੋ, ਬਈ ਇਹ ਖਰਬੂਜੇ ਮੈਨੂੰ ਹਤਿਆਰਾ ਕਿਉਂ ਕਹਿੰਦੇ ਹਨ? ਤਾਂ ਬਾਬਾ ਫਰੀਦ ਜੀ ਕਹਿਣ ਲੱਗੇ, ਜਦੋਂ ਤੂੰ ਖਰਬੂਜੇ ਤੋੜੇਗਾ ਨਾ, ਇੱਕ ਖਰਬੂਜਾ ਤੈਨੂੰ ਇਸ ਗੱਲ ਦਾ ਜਵਾਬ ਦੇਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਖਰਬੂਜੇ ਤੋੜ ਲੈ, ਜਾਂ ਇਹ ਮਾਲਕ ਖਰਬੂਜੇ ਤੋੜਨ ਲੱਗਾ, ਹੋਰ ਤੇ ਸਾਰੇ ਸਿਰੀਆਂ ਤੋਂ ਖਰਬੂਜੇ ਬਣ ਗਏ, ਪਰ ਇੱਕ ਕਾਇਮ ਰਿਹਾ, ਇੱਕ ਵਿੱਚੋਂ ਆਵਾਜ਼ ਆਈ, ਹਤਿਆਰਿਆ
ਕਿਤਨੇ ਵਾਰੀ ਤੂੰ ਖਰਬੂਜਾ ਬਣਿਓ ਤੇ ਅਸੀਂ ਤੈਨੂੰ ਕੱਟਿਆ, ਹੁਣ ਅਸੀਂ ਬਣੇ ਹਾਂ ਤੂੰ ਸਾਨੂੰ ਕੱਟਿਆ। ਪਰ ਅੱਜ ਕੈਸਾ ਅਵਸਰ ਸੀ, ਇੱਕ ਰੱਬ ਦਾ ਪਿਆਰਾ, ਇੱਕ ਰੱਬ ਦਾ ਫਕੀਰ, ਜੇ ਕਿਤੇ ਸਾਨੂੰ ਆਪਣੀ ਰਸਨਾ ਦੇ ਨਾਲ ਲਾ ਲੈਂਦਾ, ਜੇ ਤੂੰ ਇੱਕ ਖਰਬੂਜਾ ਉਸ ਰੱਬ ਦੇ ਪਿਆਰੇ ਨੂੰ ਦੇ ਦਿੰਦੋ ਤਾਂ ਸਾਡਾ ਜਨਮ ਮਰਨ ਕੱਟਿਆ ਜਾਂਦਾ। ਇਧਰ ਫਰੀਦ ਜੀ ਮਨ ਵਿੱਚ ਸੋਚਦੇ ਹਨ, ਮਨਾ ਜੇ ਤੂੰ ਵੀ ਗ੍ਰਸਤੀ ਹੁੰਦੋ ਤੇ ਤੇਰੇ ਕੋਲੋਂ ਕੋਈ ਐਸੀ ਭੁੱਲ ਹੋ ਜਾਂਦੀ ਤਾਂ ਕਿਵੇਂ ਇਹ ਸਾਡੇ ਪੈਰਾਂ ਤੇ ਪੈ ਕੇ ਮਾਫੀਆਂ ਮੰਗ ਕੇ ਖਿਮਾ ਮੰਗ ਕੇ ਗਿਆ, ਤੇ ਜੇ ਤੂੰ ਵੀ ਕੋਈ ਗਲਤੀ ਕਰ ਬੈਠਦੋ ਗ੍ਰਸਤ ਵਿੱਚ ਤਾਂ ਤੈਨੂੰ ਵੀ ਇਸੇ ਤਰ੍ਹਾਂ ਪੈਰਾਂ ਤੇ ਡਿੱਗ ਕੇ ਮਾਫੀ ਮੰਗਣੀ ਪੈਂਦੀ। ਇਸ ਲਈ ਫਕੀਰੀ ਫਕੀਰੀ ਚੰਗੀ ਹੈ, ਪਰ ਫਕੀਰੀ ਪ੍ਰਾਪਤ ਕਰਕੇ, ਮਨੁੱਖਾ ਜਨਮ ਪ੍ਰਾਪਤ ਕਰਕੇ ਜੇ ਤੂੰ ਕਾਲੇ ਲੇਖ ਨਾ ਲਿਖੇ ਤਾਂ ਤੇਰਾ ਸੰਸਾਰ ਤੇ ਆਉਣਾ ਸਫਲ ਹੈ ਬਾਬਾ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆਜੇ, ਹਾਂ ਨਾ ਆਜੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾਲ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾਲ ਲਾਵੇ ਨਾਨਕ ਨੀ ਨਾਨਕ ਵਿਚਾਰ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੈ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ, ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ, ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ, ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਪਿਓ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਸ਼ੁਰੂ ਕੀਤੇ ਨਾ ਨੋਟ ਗਏ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਤੇ। ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਇਹ ਬੜੀ ਬਰੀਕ ਪੜ੍ਹਾਈ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ। ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ, ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ, ਹਿਰਦੇ ਗਰੀਬੀ ਆਵੇ ਤੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ, ਉਹ ਖੀਰਲੀ ਕਲਾਸ ਆ ਪਹਿਲੀ ਹੈ। ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜੀ ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ, ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ, ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ, ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ, ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ, ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ। ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ। ਬਾਕੀ ਸਾਰੇ ਰਾਗ ਨੇ ਕਿੰਨੇ, ਰੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ, ਨਾ ਦੀਪਕ ਰਾਗ ਜੋ ਚਾਹਰੀ ਏ ਨਾ ਮੇਘ। ਇਹ ਵੀ ਸਾਡੇ ਲਈ ਇਸ਼ਾਰਾ ਹੈ, ਦੀਪਕ ਕੀ ਏ ਅੱਗ, ਮੇਘ ਕੀ ਏ ਬਹੁਤ ਤੇਜ ਕੰਮ ਬਾਰੇ। ਮਹਾਰਾਜ ਕੀ ਕਹਿ ਗਏ, ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾ ਧਿਆਨ ਦੇਣ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇਣ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਦੇ ਨਾਲ, ਨਾ ਭੰਗੜਾ ਨਾ ਅੱਤ ਸੋਗ, ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ, ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ, ਹੁਣ ਤੁਸੀਂ ਪਿੰਡਾਂ ਚ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇੱਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਹੱਥ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ, ਪੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ, ਨਾ ਭੰਗੜਾ ਨਾ ਅੱਤ ਸੋਗ। ਵੈਸੇ ਵੀ ਧਿਆਨ ਰੱਖਣਾ ਸਿੱਖੀ ਚ ਨਾ, ਬੜੀ ਪਿਆਰੀ ਸੜਕ ਹੈ, ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਦੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੀ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ, ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਿਵਤਾਰ, ਤੁਸੀਂ ਹੈਰਾਨ ਹੋ ਗਈ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ, ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ। ਹੈਂਜੀ, ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ। ਦੂਜੇ ਬੰਨੇ ਕੀ ਕਹਿੰਦੇ ਨੇ, ਬਹੁਤਾ ਬੋਲਣ ਚਖਣ ਹੋਏ। ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ, ਤੇ ਫਿਰ ਜਿੰਨਾ ਮਰਜ਼ੀ ਬੋਲੀਏ। ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚਖਣ, ਚਖਣ ਕਹਿੰਦੇ ਲੜਾਈ ਨੂੰ,
جیڑا جنہ زیادہ بولے گا مہاراج کا فیصلہ وہ لڑائیاں زیادہ ہو گیا. تسی کہو گے نہیں مہاراج چاہتے جی وہ سکھ کدھر توڑنا جی مہاراج کہتے کچکا لا لا میں ادھر توڑنا. وہ کہڑا راہ لب لوب ہنکار تج ترشنا بہت نائی بول بول بھی بالکل چپ بھی نہ رہ وہ بھی نہیں میرا مار حدوں ود بھی نہ بول وہ بھی نہیں میرا مار تھوڑا بولن گرمت پائے دھیان دے لب لوب ہنکار تج ترشنا بہت نائی یہ تو کی راجا لو گے کارلا مارگ بخشیا گرو مہاراج اور بھی چیزاں چ لے لو ہوں تے چی ای پنگتی پڑھ لے چھوٹے ان کرے پخانڈ نہ سواگن نہ رہن آنا کھایا ساتھ گوایا بھی مہاراج کہتے جنڈے ان چڑ دے پخانڈے یہ مطلب جنہ مرضی کھاؤ ستنا مہاراج نے کہا بھی ان چڈنا یہ جڑا یہ پخانڈے جتنا مرضی کھاؤ. ہوں دوجے بنے اوہ گربانی کہندی کھائے کھائے کرے بد فیلی جان وسو کی واڑی جی تھی کہو گے گرو صاحب کی چاہتے کی ہو جے کوئی ان کھانا چھڑ دے تسی انہوں بھی نہیں چھڑ دے جے کوئی بہتا کھاندا ہے پھر انہوں بھی نہیں چھڑ دے مارا کہندے ایک تیجا رائے کج کے آخو ستنا آؤں تو سکول کمایا تھوڑا سمے تھوڑا ہی کھاوے یہ بھی نہیں میں کہندا ان چھڈ دے یہ بھی نہیں کہندا بہتا کھا وچ کارلا مار کوئی حدوں ود کر دے خرچے ودا لے وہ بھی غلط ہے کوئی ات کجوسی کرے کمیز ہی نہ دھوے سات سات دن وہ بھی غلط ہے کس کے ہاتھ سات نہ وچ کارلا لائن ہے تہاڈی سکھی دی بہت پیاری لائن ہے کوئی سمجھ لے مہاراج کہندے ویکھ لے میں نہ دیپک پایا ہی نہ میگ پایا ہی تیرے گھر وچ کوئی خوشی آ جے ات پنگڑے ات پٹھے کام یہ میگ مینوں نہیں میگ چاہیے کوئی اوہ جی چیز ورت جے ات سوگ مینوں وی نہیں چاہیے وچ کارلا مارگ بخشیا جی. پانچ منٹ دس صاحب جی دے مہاراج جی اور سیوا لین ایک باری ساری سنگت گرو گرنتھ صاحب دے پیار وچ پڑے ہوئے.

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹੋਂ ਨਹੀਂ ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ ਹੋਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ

ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ ਗੁਰਮਤ ਦੀ ਲਾਈਨ ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ ਕਰਾਮਾਤ ਕਹਿ ਲੋ ਕੁਝ ਕਹਿ ਲੋ ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ ਚੁਰਾਸੀ ਦਾ ਬਲਿਊ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ ਪਰ ਹੈਰਾਨਗੀ ਦੀ ਗੱਲ ਬਈ ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ ਦਸ ਦਸ ਗੁਣਾ ਵੱਧ ਦੇ ਕੇ ਤੋਰਿਆ ਇਹ ਤਾਂ ਗੌਰਮੈਂਟ ਕਦੀ ਦਿੰਦੀ ਤੁਹਾਡੀ ਰਣਜੀਤ ਐਵੇਂ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਅਲੱਗ ਹੀ ਰੇਟ ਰੱਖਦਾ ਸੀ ਆ ਰੇਟ ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਅਦਾਲਚ ਰੱਖ ਦਿੰਦੇ ਵੀ ਜ਼ਮੀਨ ਅਕਵਾਇਰ ਕਰ ਲੈਂਦੇ ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਤਰਾ ਵੀ ਕੈਰ ਹੋ ਸਕਦੀ ਪਰ ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ ਕਿਸੇ ਨੂੰ 30 ਸਾਲ ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦਿਆਂ ਪਰ ਉਜੜ ਕੇ ਗਏ ਹੈ ਦਸ ਦਸ ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ ਤੁਹਾਡੇ ਸਾਹਮਣੇ ਜਾਗਦੀ ਮਿਸਾਲ ਇਹ ਗੌਰਮੈਂਟ ਦੇਣੀ ਇਹ ਗੁਰੂ ਰਾਮਦਾਸ ਕਿਤੇ ਵਰਤ ਗਏ ਹੁਣ ਧਿਆਨ ਦੇਣਾ ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ ਇਹਦਾ 2-2 ਲੱਖ ਦਾ ਮਕਾਨ ਸੀ 15-15 ਲੱਖ ਮਿਲਿਆ ਗੌਰਮੈਂਟ ਕੋਲ 20-20 ਲੱਖ ਮਿਲਿਆ ਹੁਣ ਧਿਆਨ ਦੇਣਾ ਗੁਰੂ ਪਿਆਰਿਓ ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ ਕੁਝ ਬਹਿ ਗਈਆਂ ਜਿੱਥੇ ਵੀ ਉਹਨਾਂ ਨੇ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ ਫਤਿਹ ਸਾਂਝੀ ਹੋਈ ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ ਉਹਨਾਂ ਬੱਚਿਆਂ ਨੂੰ ਪੁੱਛਿਆ ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀ ਆਈਬ੍ਰੋ ਬਣੇ ਪਏ ਹੋਰ ਵੀ ਬੁਰਾ ਹਾਲ ਕੁਝ ਪਰਿਵਾਰ ਧਿਆਨ ਦੇਣਾ ਉਗੋਂ ਉਹਨਾਂ ਦਾ ਕੀ ਜਵਾਬ ਸੀ ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਫਸੇ ਜਾ ਕੇ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ ਹੁਣ ਇਲਾਕੇ ਬਦਲ ਗਏ ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ ਰੰਗ ਰੂਪ ਬਦਲ ਜੇ ਸਭ ਕੁਝ ਬਦਲ ਜੇ ਗੁਰੂ ਰਾਮਦਾਸ ਦੇ ਘਰ ਦੀ ਹਾਜ਼ਰੀ 2 ਟਾਈਮ ਰੋਜ਼ ਵਾਲੀ ਕਿਤੇ ਮਹੀਨੇ ਬਾਅਦ ਸ਼ੌਕੀਆਂ ਰਹਿ ਜੇ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਮੇਘ ਨਹੀਂ ਤੇਰੀ ਜ਼ਿੰਦਗੀ ਚ ਆਉਣਾ ਚਾਹੀਦਾ ਮੈਂ ਨਹੀਂ ਇਹ ਜੇ ਮੇਘ ਰੱਖਦਾ ਬਹੁਤ ਜ਼ਰੂਰੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲਿਆਂ ਨੇ ਇੱਕ ਸਰੀਰ ਨੂੰ ਵਚਨ ਦਿੱਤਾ ਔਲਾਦ ਨਹੀਂ ਸੀ ਪੁੱਤਰ ਦਾ ਜਦੋਂ ਪੁੱਤਰ ਹੋ ਗਿਆ ਨਾ ਜੀ ਇਹ ਸਾਖੀ ਮਿਲਦੀ ਜੇ ਪੜ੍ਹ ਲਿਓ ਕਿਤਾਬਾਂ ਚ ਮਹਾਂਪੁਰਸ਼ਾਂ ਦੀ ਤੇ 2 ਮਹੀਨੇ ਬਾਅਦ ਸਾਥੀਆਂ ਨੇ ਜ਼ੋਰ ਪਾਤਾ ਵੀ ਚੱਲ ਹੁਣ ਮੁੰਡਾ 2 ਮਹੀਨੇ ਦਾ ਹੋ ਗਿਆ ਕੁਝ ਪਿਆ ਕੁਝ ਖੁਆ ਡੱਬੇ ਸ਼ਰਾਬਾਂ ਦੇ ਖੋਲੇ ਇਹੋ ਜਿਹੀ ਉਹਨਾਂ ਨੇ ਪਾਰਟੀ ਕੀਤੀ ਇਸ਼ਾਰਾ ਜੀ ਕਿ ਆਹ ਮੇਘ ਨਹੀਂ ਚਾਹੀਦਾ ਜੇ ਤੈਨੂੰ ਮੈਂ ਪੁੱਤਰ ਦਿਆਂ ਤੇ ਆਹ ਚੀਜ਼ਾਂ ਖੁੱਲਣਾ ਮੇਘ ਨਹੀਂ ਚਾਹੀਦਾ ਤੇਰਾ ਵਿਆਹ ਹੋਵੇ ਬੱਚੇ ਦਾ ਤੇ ਆਹ ਚੀਜ਼ਾਂ ਹੋਣ ਆਹ ਮੇਘ ਨਹੀਂ ਚਾਹੀਦਾ ਮੈਂ ਪਾਇਆ ਹੀ ਨਹੀਂ ਝਕਾਰ ਲਾ ਮਾਰ ਇਹ ਜਿਗਰ ਮਿਲਦਾ ਜੇ ਵੀ ਜਦੋਂ ਅੱਤ ਉਹਨਾਂ ਨੇ ਇਹੋ ਜਿਹਾ ਪਾਰਟੀਆਂ ਦਿੱਤੀਆਂ ਤੇ 2 ਦਿਨ ਬਾਅਦ ਬੱਚਾ ਚੜਾਈ ਕਰ ਗਿਆ ਤੇ ਉਹ ਫੇਰ ਜਦੋਂ ਹੋਸ਼ ਟਿਕਾਣੇ ਆਈ ਆ ਕੇ ਉਹਨਾਂ ਨੇ ਕਿਹਾ ਮਹਾਂਪੁਰਸ਼ ਹੋ ਬੱਚਾ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਕਹਿਣ ਲੱਗੇ

કે લડીવાર પ્રકરણ મહારાજી સેવા લઈ રહે ને છે વિશેષતાઈયા ગુરુ ગ્રંથ સાહેબ મહારાજી દિયા ਔਰ ਇਹ ਬੇਨਤੀ ਹੈ ਛੇ ਐਂਡ ਨਹੀਂ ਸਮੁੰਦਰ ਦੇ ਕਿਨਾਰੇ ਤੇ ਆਨੰਦ ਹੀ ਹੈ ਅੰਤ ਨਹੀਂ ਪਾ ਸਕਦੇ ਇਹ ਛਿਆਂ ਚੋਂ ਚਾਰ ਵਿਸ਼ੇਸ਼ਤਾਈਆਂ ਆਪ ਜੀ ਸਵਰਮਨ ਕਰ ਚੁੱਕੇ ਹੋ ਅੱਜ ਪੰਜਵੀਂ ਦੀ ਵਾਰੀ ਹੈ ਚਾਰ ਕੇਵਲ ਬੋਲ ਕੇ ਲੰਘਦੇ ਹਾਂ ਡਿਟੇਲ ਵਿੱਚ ਆਪ ਜੀ ਸੁਣ ਚੁੱਕੇ ਹੋ ਗੁਰੂ ਨੇ

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਨਾਨਕ ਗਿਆ ਨਹੀਂ। ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿਚ ਸਦਾ ਲਈ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਟਿਕ ਗਏ ਦੁਨੀਆਂ ਦੇ ਵਿਹੜੇ ਬੰਨੇ ਲਾਣ ਲਈ। ਉਹੀ ਜੋਤ ਉਸੇ ਤਰ੍ਹਾਂ ਟਿਕਾਈ। ਦੂਜੀ ਵਿਸ਼ੇਸ਼ਤਾ ਧਰਤੀ ਤੇ ਸਾਰੇ ਗ੍ਰੰਥ ਸਤਿਕਾਰ ਯੋਗ ਨੇ, ਸਾਰੇ ਗ੍ਰੰਥ ਰੱਬ ਦੀ ਗੱਲ ਕਰਦੇ ਨੇ। ਇੱਕ ਗੁਰੂ ਗ੍ਰੰਥ ਸਾਹਿਬ ਹੈ ਸਾਧ ਸੰਗਤ ਜਿਹੜਾ ਰੱਬ ਨਾਲ ਗੱਲਾਂ ਕਰਾਉਂਦਾ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਸ ਬਾਣੀ ਨੂੰ ਕੋਈ ਸਮਝੇ, ਇਹ ਰੱਬ ਨਾਲ ਗੱਲਾਂ। ਬਾਬਾ ਈਸ਼ਰ ਸਿੰਘ ਜੀ ਦਾ ਬਚਨ ਹੈ, ਕਹਿੰਦੇ ਸੀ ਕਵਿਤਾ ਜਿਹੜੀ ਨਾ ਕਵਿਤਾਵਾਂ ਇਹ ਚਟਨੀ ਹੈ, ਚਟਨੀ ਥੋੜੀ ਜੀ ਚਟਨੀ ਖਾਓ ਸਵਾਦ ਜ਼ਰੂਰ ਲੱਗਦੀ ਪਰ ਕਦੀ ਇਹਦੇ ਨਾਲ ਪੇਟ ਨਹੀਂ ਭਰਦਾ, ਪੇਟ ਰੋਟੀ ਨਹੀਂ ਭਰਦਾ, ਰੱਜ ਰੋਟੀ ਨਾਲ।

ਰੱਬ ਨਾਲ ਗੱਲਾਂ ਕਰਾਉਂਦੇ ਤੀਜੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਕਿਤੇ ਵੀ ਹਾਂ ਨੂੰ ਨਹੀਂ ਆਣ ਦਿੱਤਾ ਹਾਂ ਨਹੀਂ ਆਣ ਦਿੱਤਾ ਇਹ ਨਾਲ ਨਾਲ ਚਾਨਣਾ ਹੈ ਕਿ ਵੇਖ ਲੈ ਮੇਰੇ ਚੋਂ ਚਾਨਣ ਆ ਰਿਹਾ ਹਾਂ ਨਹੀਂ ਤੇ ਹੋਵੇ ਗੁਰੂ ਨਾਨਕ ਆਪਣੇ ਨਾਂ ਦੇ ਨਾਲ ਨਾਨਕ ਗਰੀਬ ਨਾਨਕ ਸੱਦ ਨਾਨਕ ਵਿਚਾਰਾ ਨਾਨਕ ਨੀਚ ਨਾਨਕ ਦਾਸ ਨਾਨਕ ਦਵਾਨਾ ਨਾਨਕ ਬਤਾਲਾ ਕਿਤੇ ਹਾਂ ਨਹੀਂ ਆਉਣਾ ਤੁਹਾਨੂੰ ਪਤਾ ਭਾਈ ਗੁਰਦਾਸ ਜੀ ਬਾਣੀ ਲਿਖਦੇ ਸੀ ਤੇ ਛੇਵੇਂ ਪਾਤਸ਼ਾਹ ਨੂੰ ਵਿਖਾਣੀ ਇੱਕ ਦਿਨ ਵਾਰ ਲਿਖੀ ਸੀ ਤੇ ਖੀਰਲੀ ਪੰਕਤੀ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਨਾਨੀ ਕੀ ਜੀ ਹਾਂ ਸੀ ਗੁਰੂ ਨੂੰ ਧਿਆਨ ਲਵੇ ਸਿੱਖ ਡਟ ਜੇ ਗੁਰੂ ਪਰਚਾ ਪਾਵੇ ਧਿਆਨ ਲਵੇ ਤੇ ਡਟ ਜੇ ਆ ਕਈ ਤੁਹਾਡੇ ਚੋਂ ਕਹਿੰਦੇ ਨੇ ਕੋਈ ਨੀ ਜੀ ਜੋ ਉਹਨੇ ਕਰਦਾ ਚੰਗਾ ਇਹ ਬੜੀ ਵੱਡੀ ਵਸਤਾ ਹੈ ਕਿਤੇ ਇਸੇ ਤੇ ਬਖਸ਼ਿਸ਼ ਮੰਗਣੀ ਇੰਨੀ ਪੰਕਤੀ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਕੋਈ ਦੱਸੋ ਛੇਵੇਂ ਪਾਤਸ਼ਾਹ ਨੇ ਕਿੱਡਾ ਵੱਡਾ ਪਰਚਾ ਪਾ ਪੈਸੇ ਭੇਜੇ ਘੋੜੇ ਖਰੀਦਣ ਕਾਬਲ ਠੀਕਰੀਆਂ ਦ੍ਰਿਸ਼ਟੀ ਬਣਾਤੀ ਠੀਕਰੀਆਂ ਬਣ ਗਈਆਂ ਤੰਬੂ ਪਾੜ ਕੇ ਚਲੇ ਗਏ ਕਾਂਸ਼ੀ ਉੱਥੇ ਕਥਾ ਕਰਨ ਲੱਗ ਪਏ ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ 2-4 ਮਹੀਨੇ ਬਾਅਦ ਸੁਣਿਆ ਭੇਜਦੇ ਸਾਡਾ ਚੋਰ ਆਇਆ ਤੇ ਮੁਸ਼ਕਾਂ ਬੰਨ ਕੇ ਭੇਜਦੇ ਧੰਨ ਭਾਈ ਗੁਰਦਾਸ ਜੀ ਕਹਿਣ ਲੱਗੇ ਮੈਨੂੰ ਜਲਦੀ ਲਿਜਾਓ ਕੇਵਲ ਇਸ਼ਾਰਾ ਲੈਣਾ ਹੋਂ ਨੂੰ ਵੇਖ ਲਓ ਜਗ੍ਹਾ ਜਦੋਂ ਆਏ ਤੇ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਰੁੱਕ ਅੱਗੇ ਕਰਤਾ ਰੁੱਕ ਇਹ ਤੁਸੀਂ ਲਿਖੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਵਰਤਾਇਆ ਸਾਂਗ ਭੱਜੇ ਕਿਉਂ ਤੰਬੂ ਪੜ ਕੇ ਡਟਣਾ ਸੀ ਇਹ ਜੇ ਬਾਬਾ ਆਨੰਦ ਸਿੰਘ ਦੀ ਸੰਗਤ ਬਾਬਾ ਜੀ ਦਾ ਬਚਨ ਜੇ ਕਹਿੰਦੇ ਸਤਿਗੁਰੂ ਸਾਡਾ ਇਮਤਿਹਾਨ ਨਾ ਲਈ ਪਰਚਾ ਨਾ ਪਾਈ ਇਮਤਿਹਾਨ ਤੇ ਪਰਚਾ ਉਹਦਾ ਲੈ ਜਿਹਨੂੰ ਕੁਝ ਪੜ੍ਹਾਈ ਆਉਂਦੀ ਹੋਵੇ ਅਸੀਂ ਤੇ ਅੱਗੇ ਹੀ ਫੇਲ ਆ ਮਹਾਂਪੁਰਸ਼ ਫੇਲ ਦਾ ਕੀ ਇਮਤਿਹਾਨ ਹੈ ਸਤਿਗੁਰੂ ਨੇ ਰੁੱਕਾ ਅੱਗੇ ਕਰਤਾ ਤੁਸੀਂ ਲਿਖੀਏ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਫਿਰ ਸਾਂਗ ਵਰਤਾਇਆ ਪੈ ਠੀਕਰੀਆਂ ਬਣ ਗਈਆਂ ਕਿਉਂਕਿ ਸੰਗਤ ਕੇਵਲ ਇਸ਼ਾਰਾ ਲੈਣਾ ਭਾਈ ਗੁਰਦਾਸ ਜੀ ਨੇ ਦੂਜੀ ਵਾਰ ਉਚਾਰੀ ਜਿਹਦੀ ਖੀਰਲੀ ਪੰਕਤੀ ਸੀ ਜੇ ਗੁਰ ਪਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ ਵੀ ਜੇ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਵਿਚਾਰਾ ਕੁਛ ਨਹੀਂ ਕਰ ਸਕਦਾ ਗਜ ਗਿਆ ਖੋ ਸਤਨਾ ਗੁਰੂ ਕਵੇ ਮੈਂ ਤੈਨੂੰ ਇਹਦੇ ਤੇ ਪੇਪਰ ਪਾਣਾ ਫੇਲ ਕਰਕੇ ਖਾਣਾ ਤੇ ਸਿੱਖ ਕਰ ਲੂ ਕੁਛ ਨਹੀਂ ਸੰਗਤ ਇੰਨਾ ਇਸ਼ਾਰਾ ਲਵੇ ਭਾਈ ਗੁਰਦਾਸ ਜੀ ਵੀ ਜਿਹੜੀ ਬਾਣੀ ਉਚਾਰਦੇ ਮਹਾਰਾਜ ਨੇ ਉਹਦੇ ਚ ਵੀ ਹਾਂ ਨੂੰ ਜਗ੍ਹਾ ਨਹੀਂ ਆਣ ਸਾਡੀ ਜ਼ਿੰਦਗੀ ਚ ਵੀ ਇਹ ਹਾਂ ਜਗ੍ਹਾ ਨਾ ਲੈ ਡਰ ਡਰ ਕੇ ਪੈਰ ਰੱਖਣ ਦਾ ਮਾਰਗ ਹੈ ਡਰ ਡਰ ਕੇ ਡਰਨਾ ਕੀ ਹੈ ਕਿਧਰੇ ਵੀ ਕਿਸੇ ਗੁਣ ਦੀ ਮਾਇਆ ਦੀ ਧਨ ਦੀ ਸੁੰਦਰਤਾ ਦੀ ਪੜ੍ਹਾਈ ਲਿਖਾਈ ਦੀ ਗੁਣ ਦੀ ਕੁੱਲ ਦੀ ਰਾਜ ਭਾਗ ਦੀ ਹਾਂ ਨਾ ਆ ਜਾਏ ਨਹੀਂ ਤੇ ਗੁਰੂ ਨਾਨਕ ਮੈਂ ਕਹਿੰਦਾ ਸ੍ਰਿਸ਼ਟੀ ਦਾ ਮਾਲਕ ਆਪਣੇ ਆਪ ਨੂੰ ਦਾਸ ਕਹਿੰਦਾ ਗਰੀਬ ਕਹਿੰਦਾ ਵਿਚਾਰਾ ਇਹ ਤੀਜੀ ਵਿਸ਼ੇਸ਼ਤਾ ਹੀ ਕਿਧਰੇ ਹਾਂ ਜਗ੍ਹਾ ਨਹੀਂ ਦਿੱਤੀ ਤੇ ਚੌਥੀ ਜਿਹੜੀ ਤੁਸੀਂ ਪਿਛਲੀ ਵਾਰੀ ਸੁਣੀ ਸੀ ਨਾ ਦੀਪਕ ਰਾਗੇ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਮੇਘ ਰਾਗੇ ਮਹਾਰਾਜ ਨੇ ਸਾਨੂੰ ਚਾਨਣਾ ਦਿੱਤਾ ਕਿ ਬਹੁਤੀ ਖੁਸ਼ੀ ਆ ਜੇ ਭੰਗੜੇ ਨਹੀਂ ਉੱਠੇ ਕੰਮ ਨਹੀਂ ਮੈਂ ਮੇਘ ਰਾਗ ਪਾਇਆ ਹੀ ਨਹੀਂ ਵਿੱਚ
ਕੋਈ ਭਾਣਾ ਵਰਤ ਜੇ ਤੇ ਅੱਕ ਸੋਗ ਨਹੀਂ, ਰੋਣੇ ਕਲਪਣੇ ਨਹੀਂ, ਮੈਂ ਦੀਪਕ ਰਾਗ ਪਾਇਆ ਹੀ ਨਹੀਂ। ਅੱਜ ਪੰਜਵੀਂ ਵਿਸ਼ੇਸ਼ਤਾ ਹੀ ਮਹਾਰਾਜ ਜੀ ਸੇਵਾ ਲੈਣ, 10 ਮਿੰਟ ਦੀ ਸਮਾਪਤੀ ਆਪਾਂ ਕਰ ਦਿਆਂਗੇ, ਹਨੇਰਾ ਜਲਦੀ ਹੋ ਜਾਂਦਾ, ਉਸ ਤਰ੍ਹਾਂ 6:30 ਹੋਏ ਨੇ ਅਜੇ, ਮਨ ਟਿਕਾ ਕੇ ਬੈਠੇ ਹੋ 10 ਮਿੰਟ।

ਪੁੱਛ ਸਕਦੇ ਹੋ ਗੁਰੂ ਪਿਆਰਿਓ, ਇਹ ਹੋਰ ਕਿਧਰੇ ਚੀਜ਼ ਨਹੀਂ। ਔਰ ਇਹ ਗੱਲਾਂ ਨਾ ਸਮਝਣਾ, ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਹੈ ਜਿਹਦਾ ਨਾਂ ਹੈ ਵਾਕ ਵਿਸ਼ਵਾਸ, ਬਜ਼ਾਰੋਂ ਲਿਆ ਕੇ ਪੜ੍ਹ ਸਕਦੇ ਹੋ। ਉਹਦੇ ਚ ਪੁਰਾਤਨ ਗੁਰਸਿੱਖਾਂ ਦਾ, ਗੁਰਮੁਖਾਂ ਦਾ ਰੰਗੀਆਂ ਰੂਹਾਂ ਦੇ ਜ਼ਿਕਰ ਨੇ। ਉਹ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਦੇ ਸੀ, ਕਿਵੇਂ ਹਾਂ ਤੇ ਨਾ ਲੈਂਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਇੱਕ ਦੋ ਜ਼ਿਕਰ ਰੱਖਾਂਗੇ ਆਪ ਜੀ ਦੇ ਚਰਨਾਂ ਚ, ਅੱਗੇ ਸਰਵਣ ਵੀ ਕੀਤੇ ਨੇ ਆਪ ਜੀ ਨੇ, ਗੱਲ ਖੁੱਲ ਜਾਏ। 10 ਅਪ੍ਰੈਲ 1763 ਈਸਵੀ ਕਸੂਰ ਤੋਂ ਇੱਕ ਬ੍ਰਾਹਮਣ ਆ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਕਿ ਉਥੋਂ ਦਾ ਨਵਾਬ ਉਸਮਾਨ ਖਾਨ ਧੀਆਂ ਤੇ ਨੂੰਹਾਂ ਦੀ ਹਿੰਦੂ ਵੀਰਾਂ ਦੇ ਬੇਨਤੀ ਕਰ ਰਿਹਾ, ਖਾਲਸਾ ਜੀ ਕੁਝ ਕਰੋ। ਇਹ ਗੱਲ ਸ਼ੋਰਟ ਕਰ ਰਿਹਾ ਮੈਂ। ਇਹ ਟਾਈਮ ਸੀ ਜੀ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਪੰਗੂ। ਕਹਿੰਦੇ ਉਹਦੇ ਅਥਰੂ ਉਹਦਾ ਦਰਦ ਵੇਖਿਆ ਨਾ ਗਿਆ ਜਿਹਦੀ ਨੂੰਹ ਧੀ ਕੋਈ ਚੁੱਕ ਕੇ ਲੈ ਗਿਆ। ਕੈਸਾ ਸਮਾਂ ਹੋਏਗਾ, ਹੁਣ ਵੀ ਅਰਦਾਸ ਕਰਿਆ ਕਰੋ ਜਗਤ ਜਲੰਦਾ, ਜੋ ਕੁਝ ਅਖਬਾਰਾਂ ਚ ਪੜ੍ਹੀਦਾ ਮਨ ਰੋਂਦਾ। ਜਿੰਨੀਆਂ ਬੀਬੀਆਂ ਵੀਰ ਭੈਣਾਂ ਬੈਠੇ ਹੋ, ਜੇ ਕੋਈ ਅਜੇ ਵੀ ਨਾਮ ਨਾ ਜਪੇ, ਨਾਮ ਨਾਲ ਨਾ ਜੁੜੇ, ਮਾਲਕ ਦਾ ਨਾਮ ਬਣੇ, ਮੈਂ ਕਹਿੰਦਾ ਕਿੱਡੀ ਵੱਡੀ ਉਹਦੀ ਭੁੱਲ ਹੋਏ। ਕੈਸਾ ਸਮਾਂ ਆ ਗਿਆ। ਕਿਵੇਂ ਗੋਲੀਆਂ ਦੇ ਬੰਬਾਂ ਦੇ ਸ਼ਿਕਾਰ ਨੇ ਇੱਥੇ ਲੋਕਾਂ ਨੂੰ ਬਣਾਇਆ ਜਾ ਰਿਹਾ। ਮੈਨੂੰ ਤੇ ਮਾਣ ਆ ਜਾਂਦਾ, ਧੰਨ ਛੇਵੇਂ ਪਾਤਸ਼ਾਹ ਤੂੰ ਭਾਈ ਦੀ ਚੰਦ ਨੂੰ, ਆਪਣੇ ਸਿੱਖਾਂ ਨੂੰ

ਨਾ ਅਸੀਂ ਧਨਵਾਨ ਹੋ ਗਏ ਹਾਂ, ਭਾਗਾਂ ਵਾਲੇ ਹੋ ਗਏ ਹਾਂ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਦੇ ਨਾਮ ਦੀ ਬਰਕਤ ਨਾਲ, ਕਿਉਂਕਿ ਇਸ ਬਾਣੀ ਵਿਚੋਂ ਸਾਨੂੰ ਉਹਦੀ ਸਿਫਤ ਸਲਾਹ ਤੇ ਨਾਮ ਜਪਣ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਕਹਿੰਦੇ ਨੇ ਹਰ ਗੁਣ ਗਾਵਹਿ ਸਹਿਜ ਸੁਭਾਏ, ਕਿ ਅਸੀਂ ਅਡੋਲ ਅਵਸਥਾ ਵਿਚ ਐਸਾ ਸੁਭਾਅ ਬਣਾ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਇਸ ਬਾਣੀ ਦੀ ਰਾਹੀਂ ਗਾਉਂਦੇ ਹਾਂ। ਤੇ ਸਤਿਗੁਰੂ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਸਾਡਾ ਪਿਤਾ ਪੁਰਖੀ ਖਜ਼ਾਨਾ ਹੈ। ਇਤਿਹਾਸ ਵਿਚ ਇਕ ਜ਼ਿਕਰ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਨੂੰ ਗੱਦੀ ਦਿੱਤੀ ਤੇ ਪੁੱਤਰਾਂ ਨੂੰ ਫਿਕਰ ਪੈ ਗਿਆ ਵੀ ਇਹ ਜ਼ਮੀਨ ਜਾਇਦਾਦ ਕਰਤਾਰਪੁਰ ਦੀ ਆਮਦਨ ਇਹ ਸਾਜੋ ਸਮਾਨ ਇਹ ਤੇ ਹੁਣ ਭਾਈ ਲਹਿਣੇ ਕੋਲ ਚਲਾ ਜਾਏਗਾ, ਸਾਡਾ ਕੀ ਬਣੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ, ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ। ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕੈ ਹਵਾਲੇ ਕੀਤਾ। ਕਿਹੜਾ ਖਜ਼ਾਨਾ ਸੀ? ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ, ਇਹ ਰੱਬੀ ਗੁਣਾਂ ਦਾ ਖਜ਼ਾਨਾ ਬਾਣੀ ਸਿਫਤ ਸਲਾਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਦਿੱਤੀ। ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉੱਤੇ ਟਿੱਕੀ ਹੋਈ ਹੈ, ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ, ਆਪਣੀ ਸੁਰਤ ਇਹਦੇ ਵਿਚ ਲਾ ਸਕੀਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ, ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨਾ ਹੀ ਖਜ਼ਾਨਾ, ਨਾਮ ਧਨ ਦੌਲਤ ਅਮੀਰੀ ਆ ਗਈ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਧਨ ਹੈ, ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ। ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ। ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ, ਇਹ ਖਤਮ ਹੋਣ ਵਾਲਾ ਧਨ ਨਹੀਂ ਹੈ। ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ੍ਹ ਦਿੰਦੇ ਹਾਂ ਵੀ ਖਾਵੋ ਖਰਚੋ ਰਲ ਮਿਲ ਭਾਈ, ਅਸਲ ਵਿਚ ਗੱਲ ਨਹੀਂ ਹੈ। ਖਾਵੇ ਖਰਚਾ ਵੀ ਨਹੀਂ, ਖਾਵੋ ਖਰਚੋ ਵੀ ਨਹੀਂ, ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹ ਮੁਕਤਾ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ ਉਦੋਂ ਆਏਗਾ ਗਾਂਵ ਹੈ ਤੋਹਨੋ ਪਾਉਣ ਪਾਣੀ ਬੈਸੰਤਰਾਹੇ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਨ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਭਾਈ ਮਨੀ ਸਿੰਘ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ, ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ

ਕਰਦਿਆਂ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ ਕਰਨਾ ਮੈਨੂੰ, ਹੋਰ ਕੰਮ ਕਰਦਿਆਂ ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ, ਲੇਕਿਨ ਬਾਣੀ ਪੜ੍ਹਦਿਆਂ ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ। ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ। ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਨ੍ਹਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦੇਖੋ, ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਵਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ? ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਅ ਏ ਕੀੜਿਆਂ ਪਤੰਗਿਆਂ ਦਾ ਆਉਣਾ। ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ? ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ ਮਾਫ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ 'ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ, ਯਾਦ ਰੱਖਣਾ। ਅਸੀਂ ਤੇ ਕਹਿੰਦੇ ਹਾਂ ਸ਼ਬਦ ਸਾਡਾ ਗੁਰੂ ਹੈ, ਇਹਦੇ ਵਿਚ ਕੋਈ ਸ਼ੱਕ ਵੀ ਨਹੀਂ, ਬਾਣੀ ਗੁਰੂ ਹੈ, ਲੇਕਿਨ ਜਦੋਂ ਬਾਣੀ ਬੋਲੀ ਜਾਂਦੀ ਹੈ, ਬਾਣੀ ਉਚਾਰਨ ਹੁੰਦੀ ਹੈ ਤੇ ਅਸੀਂ ਕਦੇ ਭਰੋਸਾ ਹੀ ਨਹੀਂ ਕਰਦੇ ਵੀ ਗੁਰੂ ਬੋਲਦਾ। ਜਦੋਂ ਭਰੋਸਾ ਸੀ ਤੇ ਉਦੋਂ ਇਹ ਤਾੜਨਾ ਸੀ ਕਿ ਬਾਣੀ ਪੜ੍ਹਦਿਆਂ, ਪਾਠ ਕਰਦਿਆਂ, ਕੀਰਤਨ ਕਰਦਿਆਂ ਕੋਈ ਹੋਰ ਵਿਹਾਰ ਅਗਰ ਸੰਗਤ ਵਿਚ ਕੋਈ ਕਰੇਗਾ ਤਾਂ ਸਤਸੰਗਤ ਮੈਂ ਬਾਤ ਚਲਾਵੈ ਸੋ ਤਨਖਾਹੀਆ ਬੜੋ ਕਹਾਵੈ। ਪਰ ਸਾਨੂੰ ਪਰਵਾਹ ਹੀ ਨਹੀਂ, ਅਸੀਂ ਤਨਖਾਹੀਏ ਰੋਜ਼ ਬਣਦੇ ਜਾਂਦੇ ਹਾਂ, ਹੋਰ ਹੋਰ ਕਰਮ ਨਾਲ ਕਰਦੇ ਹਾਂ। ਜਿਹੜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਨਾ ਕਰੀਏ, ਯਤਨ ਕਰੀਏ, ਕਿਉਂਕਿ ਇਹ ਗੁਰੂ ਬੋਲਦਾ ਹੈ। ਮਤ ਸਮਝਣਾ ਕੋਈ ਗਿਆਨੀ ਬੋਲਦਾ, ਕੋਈ ਪ੍ਰਚਾਰਕ ਬੋਲਦਾ, ਕੋਈ ਪਾਠੀ ਬੋਲਦਾ, ਕੋਈ ਕੀਰਤਨਕਾਰ ਬੋਲਦਾ, ਅਸੀਂ ਇਸੇ ਭੁਲੇਖੇ ਵਿਚ ਉਲਝ ਜਾਂਦੇ ਹਾਂ। ਇਹ ਗੁਰੂ ਕੇ ਬਚਨ ਹਨ ਤੇ ਇਨ੍ਹਾਂ ਨੂੰ ਗੁਰੂ ਕਾ ਫੁਰਮਾਨ, ਗੁਰੂ ਕਾ ਹੁਕਮ ਸਮਝ ਕੇ ਹੀ ਸਰਵਣ ਕਰਨਾ ਚਾਹੀਦਾ। ਨਾ ਨਾਲ ਬੋਲਣ ਦੀ ਲੋੜ ਹੈ, ਸਿਰਫ਼ ਸੁਣੋ, ਧਿਆਨ ਰੱਖੋ, ਤਾਂ ਕਿ ਅਸੀਂ ਇਸ ਬਾਣੀ ਵਿਚ ਆਪਣੇ ਆਪ ਨੂੰ ਜੋੜ ਸਕੀਏ, ਯਤਨ ਕਰ ਸਕੀਏ ਇਕ ਸੁਰਤਾ ਨਾਲ। ਜੇ ਬੋਲਣਾ ਹੈ ਤਾਂ ਇਤਨੀ ਧੀਮੀ ਆਵਾਜ਼ ਵਿਚ ਬੋਲਣ ਦੀ ਕੋਸ਼ਿਸ਼ ਕਰੀਏ ਕੋਈ ਡਿਸਟਰਬੈਂਸ ਪੈਦਾ ਨਾ ਹੋਵੇ ਤੇ ਮਨ ਜਿਹੜਾ ਹੈ ਉਹ ਬਾਣੀ ਨਾਲ ਏਕਾਗਰ ਹੁੰਦਾ ਜਾਵੇ। ਯਾਦ ਰੱਖਣਾ, ਸਾਡੇ ਵਾਸਤੇ ਤੇ ਇਹ ਕੀਮਤੀ ਧਨ ਹੈ, ਲੇਕਿਨ ਕਦੇ ਦੁਨੀਆਂ ਦੇ ਵਿਦਵਾਨਾਂ ਦੀ ਗੱਲ ਪੜੋ। ਪ੍ਰੋਫੈਸਰ ਟਾਇਨਵੀ ਨੇ ਇਕ ਗੱਲ ਕਹੀ ਹੈ, ਉਹ ਕਹਿੰਦਾ ਜਦੋਂ ਸੰਸਾਰ ਦੇ ਧਰਮਾਂ ਦੀ ਧਾਰਮਿਕ ਆਵਾਜ਼ ਇਕ ਥਾਂ ਤੇ ਬੋਲੇਗੀ ਤਾਂ ਇਸ ਬਾਣੀ ਦੀ ਧੁਨ ਸਭ ਤੋਂ ਉੱਚੀ ਹੋਏਗੀ, ਇਸ ਬਾਣੀ ਦੀ ਆਵਾਜ਼ ਸਭ ਤੋਂ ਬੁਲੰਦ ਹੋਵੇਗੀ। ਇਹ ਗੱਲ ਤੇ ਉਸਨੇ ਬਹੁਤ ਸਾਲ ਪਹਿਲਾਂ ਕਹੀ ਸੀ, ਪਰ ਦਾਸ ਨੂੰ ਤੇ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਨਾਲ ਵਾਸਤਾ ਹੈ
ਵੱਡੀਆਂ ਵੱਡੀਆਂ ਕਨਵੈਨਸ਼ਨਾਂ ਤੇ ਕਾਨਫਰੰਸਾਂ ਵਿਚ ਜਿੱਥੇ ਸਾਰੇ ਧਰਮਾਂ ਦੀ ਗੱਲ ਹੁੰਦੀ ਹੈ, ਉੱਥੇ ਪਤਾ ਲੱਗਦਾ ਬਾਣੀ ਕਿਤਨੀ ਉੱਚੀ ਹੈ, ਇਹਦਾ ਗਿਆਨ ਕਿਤਨਾ ਸਰਬ ਸ੍ਰੇਸ਼ਟ ਹੈ। ਲੇਕਿਨ ਅਸੀਂ ਇਸ ਦੀ ਮਹੱਤਤਾ ਨੂੰ ਆਪਣੇ ਤੌਰ ਤੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਖਜ਼ਾਨਾ ਦਿੱਤਾ ਹੈ, ਇਹ ਕੀਮਤੀ ਧਨ ਦਿੱਤਾ ਹੈ, ਤੇ ਜਿਹੜੇ ਬੰਦੇ ਇਸ ਸਰਮਾਏ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਭਾਈ, ਉਹ ਇਸ ਆਤਮਕ ਖਜ਼ਾਨੇ ਦੇ ਭਾਈਵਾਲ ਬਣਦੇ ਨੇ ਤੇ ਉਨ੍ਹਾਂ ਅੰਦਰ ਆਤਮਕ ਗੁਣਾਂ ਦਾ ਵਿਕਾਸ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਇਸ ਬਾਣੀ ਦੀ ਰਾਹੀਂ ਸਾਨੂੰ ਭਗਤੀ ਦਿੱਤੀ ਹੈ, ਸਾਨੂੰ ਗਿਆਨ ਦਿੱਤਾ ਹੈ, ਸਾਨੂੰ ਐਸੀ ਮਤ ਦਿੱਤੀ ਹੈ ਕਿ ਇਸ ਮਤ ਦੇ ਹੁੰਦਿਆਂ ਸਾਨੂੰ ਕਿਸੇ ਹੋਰ ਦੇਹਧਾਰੀ ਗੁਰੂ ਦੀ, ਕਿਸੇ ਹੋਰ ਵਿਸ਼ੇਸ਼ ਆਗੂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਔਰ ਲੋਕ ਜਿਨ੍ਹਾਂ ਨੂੰ ਅਸੀਂ ਕਦੇ ਕਦੇ ਗੁਰੂ ਕਹਿੰਦੇ ਹਾਂ, ਉਹ ਵੀ ਤਾਂ ਇਸ ਬਾਣੀ ਵਿੱਚੋਂ ਹੀ ਪੜ੍ਹ ਕੇ ਸਮਝ ਕੇ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਨੇ, ਆਪਣਾ ਅਨੁਭਵ ਤੇ ਉਨ੍ਹਾਂ ਕੋਲ ਵੀ ਹੈ ਨਹੀਂ। ਪਰ ਸਾਨੂੰ ਭੁਲੇਖਾ ਪੈ ਜਾਂਦਾ, ਅਸੀਂ ਇਸ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਇਹ ਕੀਮਤੀ ਸਰਮਾਇਆ ਸਾਨੂੰ ਦਿੱਤਾ ਹੈ ਤੇ ਅਸਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ ਕਿ ਇਸ ਬਾਣੀ ਨੂੰ ਆਪਣਾ ਆਤਮਕ ਖਜ਼ਾਨਾ ਸਮਝ ਕੇ, ਦੂਜਿਆਂ ਦਾ ਨਹੀਂ ਸਾਰੀ ਮਨੁੱਖਤਾ ਦਾ, ਤੇ ਉਸ ਮਨੁੱਖਤਾ ਦੀ ਲਾਈਨ ਵਿਚ ਅਸੀਂ ਵੀ ਖਲੋਤੇ ਹਾਂ, ਇਹਨੂੰ ਆਪਣਾ ਧਨ ਸਮਝ ਕੇ ਤੇ ਇਹਦੇ ਨਾਲ ਵਰਤਣ ਦੀ ਕੋਸ਼ਿਸ਼ ਕਰਨੀ ਹੈ, ਵੱਧ ਤੋਂ ਵੱਧ ਇਹਨੂੰ ਆਪਣੀ ਜ਼ਿੰਦਗੀ ਦਾ ਸਰਮਾਇਆ ਬਣਾ ਕੇ ਤੇ ਜੀਵਨ ਨੂੰ ਉੱਚਾ ਸੁੱਚਾ ਤੇ ਪਵਿੱਤਰ ਬਣਾਉਣਾ। ਜਿਸ ਤਰ੍ਹਾਂ ਭਾਈ ਦੁਨੀਆਂ ਦੀ ਦੌਲਤ ਉੱਤੇ ਅਸੀਂ ਮਾਣ ਕਰਦੇ ਹਾਂ ਨਾ, ਤੇ ਸਾਨੂੰ ਬਹੁਤ ਕੁਝ ਲੱਭਦਾ, ਸਾਡੀ ਦੁਨੀਆਂ ਮਿਲਦੀ ਹੈ ਸਾਨੂੰ, ਇਸੇ ਤਰ੍ਹਾਂ ਜੇ ਅਸੀਂ ਇਸ ਬਾਣੀ ਦੇ ਆਤਮਕ ਖਜ਼ਾਨੇ ਤੇ ਮਾਣ ਕਰਾਂਗੇ ਤਾਂ ਮੈਨੂੰ ਖਿਮਾ ਕਰਨਾ, ਸਾਡਾ ਆਤਮਕ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਹੋਏਗਾ, ਰੱਬੀ ਗੁਣਾਂ ਨਾਲ ਭਰਪੂਰ ਹੋਵੇਗਾ। ਉਹ ਗੁਣ ਜੋ ਇਸ ਬਾਣੀ ਦੇ ਅੰਦਰ ਹਨ ਉਹ ਸਾਡੇ ਅੰਦਰ ਪ੍ਰਵੇਸ਼ ਕਰਨਗੇ ਤੇ ਸਾਡੇ ਭਾਗ ਚੰਗੇ ਹੋਣਗੇ। ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਕ ਖਜ਼ਾਨੇ ਲਿਆ ਰਲਾਏ। ਇਹਨੇ ਅੱਖਰ ਕਹਿਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਸੀ। ਹੋਈਆਂ ਭੁੱਲਾਂ ਤੋਂ ਖਿਮਾ ਦਾ ਯਾਚਕ ਹਾਂ।

ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸਵਰਨਜੀਤ ਕੌਰ ਨੀਲ ਤੇ ਪਰਿਵਾਰ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਤ ਨਿਮਰਤਾ ਸਹਿਤ ਸਤਿਗੁਰਾਂ ਦੇ ਚਰਨ ਕਮਲਾਂ ਅੰਦਰ ਅਰਦਾਸ ਹੈ, ਬਖਸ਼ੰਦ ਪਿਤਾ ਜੀਓ, ਭੁੱਲਾਂ ਬਖਸ਼ਦਿਆਂ ਹੋਇਆਂ ਅੱਗੋਂ ਲਈ ਸੁਮੱਤ ਦਾ ਪ੍ਰਦਾਨ ਬਖਸ਼ਣਾ ਜੀਓ। ਅਕਾਲ ਪੁਰਖ ਦੇ ਰੋਮ ਰੋਮ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ, ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ, ਇਸੇ ਤਰ੍ਹਾਂ

ਨਾਲ ਪਿਆਰ ਕਰਦੀ ਏ, ਬਰਸਾਤ ਪਵੇ ਤਾਂ ਧਰਤੀ ਖਿਲ ਉੱਠਦੀ ਏ। ਕੁਸਮ ਫੁੱਲ ਨੂੰ ਕੀ ਹੈ, ਬਾਸ ਖੁਸ਼ਬੂ, ਜਿਸ ਤਰ੍ਹਾਂ ਫੁੱਲ ਦੇ ਨਾਲ ਭਵਰਾ।

ਦਾ ਸ਼ਬਦ ਪੜਿਆ ਨਾਮਦੇਵ ਜੀ ਨੇ ਅੱਖਾਂ ਬੰਦ ਨੇ ਉਹ ਖੂਹ ਪਾਣੀ ਦੇ ਨਾਲ ਨੱਕੋ ਨੱਕ ਭਰ ਗਿਆ ਸੰਤ ਗਿਆਨੇਸ਼ਵਰ ਨੇ ਕਿਹਾ ਨਾਮਦੇਵ ਅੱਖਾਂ ਖੋਲ ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ ਸਾਰਾ ਖੂਹ ਪਾਣੀ ਨਾਲ ਭਰ ਗਿਆ ਨਾਮਦੇਵ ਜੀ ਨੇ ਅੱਖਾਂ ਖੋਲੀਆਂ ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ ਨਾਮਦੇਵ ਸੱਚਮੁੱਚ ਤੂੰ ਪਰਮੇਸ਼ਰ ਨੂੰ ਆਪਣੇ ਵਸ ਵਿਚ ਕਰ ਲਿਆ ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਹ ਪਰਮੇਸ਼ਰ ਕਰਦਾ ਹੈ ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ ਆ ਪਰਮੇਸ਼ਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ ਤੂੰ ਆਪ

ਕਬੀਰ ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਸ ਕਿਹਾ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ

ਕਬੀਰ ਸਾਹਿਬ ਨੂੰ ਗੁਰੂ ਦੀ ਲੋੜ ਹੈ, ਅੱਧੀ ਰਾਤ ਘਰੋਂ ਉੱਠੇ ਗੰਗਾ ਘਾਟ ਜਾ ਪਹੁੰਚੇ, ਜਿਹੜੀਆਂ ਪੌੜੀਆਂ ਤੋਂ ਸਵਾਮੀ ਰਾਮਾਨੰਦ ਉਤਰਿਆ ਕਰਦੇ ਸਨ, ਕਬੀਰ ਸਾਹਿਬ ਮੂੰਹ ਸਿਰ ਲਵੇਟ ਕੇ ਉਹਨਾਂ ਪੌੜੀਆਂ ਤੇ ਜਾ ਕੇ ਲੰਮੇ ਪੈ ਗਏ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪੌੜੀ ਦੇ ਵਿੱਚ ਬਿਆਨ ਕੀਤਾ ਹੈ। ਆਪ ਸਵਾਮੀ ਰਾਮਾਨੰਦ ਬਾਰੇ ਇਉਂ ਆਪਣੀ ਪੌੜੀ ਵਿੱਚ ਲਿਖਦੇ ਹਨ।

ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈ ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਹੀ ਗੰਗਾ ਇਸ਼ਨਾਨ ਕਰਨ ਵਾਸਤੇ

ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੋਂ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਜਿਸ ਤਰ੍ਹਾਂ ਲੋਹਾ ਪਾਰਸ ਨਾਲ ਲੱਗ ਜਾਵੇ ਉਸ ਵੇਲੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਹੀ ਕਬੀਰ ਸਾਹਿਬ ਦੇ ਸਰੀਰ ਦੇ ਨਾਲ ਸਵਾਮੀ ਰਾਮਾਨੰਦ ਦਾ ਪੈਰ ਲੱਗਾ ਤੇ ਲੂਲੂ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਆਉਣ ਲੱਗ

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਰ ਹੈ ਤਾਂ ਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ ਤਾਂ ਨਾ ਇਹ ਰੋਜ ਦੇਖਦਾ ਹੈ।

ਮੜਕਣ ਲੱਗਾ ਜਾਓ ਧਨੇ ਆ ਕੋਈ ਮਖੌਲ ਠਾਕਰ ਤੈਨੂੰ ਦੇ ਦਿਆਂ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀ ਦੀ ਜਾ ਕੇ ਗਊਆਂ ਚਾਰ ਧਨਾ ਕਹਿਣ ਲੱਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਣਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਵੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ ਠਾਕੁਰ ਨੂੰ ਲੈ ਜਾ ਹੁਣ ਧੰਨਾ ਉਸ ਪੱਥਰ ਨੂੰ ਘਰ ਲੈ ਆਇਆ ਪਹਿਲਾਂ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਇਸ਼ਨਾਨ ਕਰਾਇਆ ਚੌਂਕੀ ਤੇ ਰੱਖਿਆ ਰੋਟੀ ਪਕਾਈ ਅਤੇ ਲੱਸੀ ਰਿੜਕੀ ਲੱਸੀ ਰੋਟੀਆਂ ਠਾਕੁਰ ਦੇ ਅੱਗੇ ਰੱਖ ਕੇ ਤੇ ਧੰਨਾ ਹੱਥ ਜੋੜ ਕੇ ਬੈਠ ਗਿਆ ਠਾਕੁਰ ਨੂੰ

ਪਰ ਤੰਨਾ ਹੱਥ ਜੋੜਦਾ ਮਿੰਨਤਾਂ ਕਰਦਾ ਹੈ ਮੱਥੇ ਟੇਕਦਾ ਹੈ ਕਹਿੰਦਾ ਹੈ ਪਰਮੇਸ਼ਰ ਮੈਂ ਅਨਪੜ ਹਾਂ ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀਦੀ ਹੈ ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਕਿਰਪਾ ਕਰ ਇਹ ਰੋਟੀ ਖਾ ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ ਹੈ ਅੱਧੀ ਆਪ ਰੱਖ ਲੈਂਦਾ ਅੱਧੀ ਘਰ ਵਾਲੀ ਲੈ ਜਾਂਦੀ ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ ਸਭ ਕੁਝ ਪੀਂਦੀਆਂ ਨੇ ਇਸ ਕਰਕੇ

ਇਹ ਬੇਨਤੀ ਕੀਤੀ ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ ਧੰਨੇ ਆ, ਤੂੰ ਯਾਦ ਕਰਦਾ ਸੀ ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ। ਲੈ ਧੰਨੇ ਆ, ਪਹਿਲਾਂ ਤੂੰ ਰੋਟੀ ਖਾ, ਮੈਂ ਬਾਅਦ ਵਿੱਚ ਖਾ ਲਾਂਗਾ। ਧੰਨਾ ਕਹਿਣ ਲੱਗਾ, ਨਹੀਂ ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ ਫਿਰ ਮੈਂ ਛਕਾਂਗਾ। ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ, ਤੂੰ ਕੁਝ ਨਹੀਂ ਖਾਧਾ। ਤੇ ਧੰਨਾ ਹੱਥ ਜੋੜ ਕੇ ਕਹਿੰਦਾ, ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੇ ਆ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆਂ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਕੀ ਪਤਾ ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ ਪਰਮੇਸ਼ਰ ਕਿਵੇਂ ਖਾ ਸਕਦਾ। ਧੰਨੇ ਆ, ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ ਬਿਆਨ ਕਰਦੇ ਨੇ,

ਕੇ ਜਿਹੜਾ ਭੋਲਾ ਭਾਵ ਹੈ ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ ਹੈ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ

0: ਤਾਂ ਤੰਨੇ ਨੇ ਹੱਥ ਜੋੜ ਲਏ। ਕਹਿਣ ਲੱਗਾ, ਭਗਵਾਨ ਮੈਨੂੰ ਇਹ ਨਹੀਂ ਪਤਾ ਕਿ ਅਰਦਾਸ ਕਿਵੇਂ ਕਰੀ ਦੀ ਏ। ਲੋਕ ਤੇਰੀ ਆਰਤੀ ਕਰਦੇ ਨੇ ਪਰ ਮੈਂ ਤੇਰਾ ਆਰਤਾ ਕਰਨਾ। ਆਪ ਜੀ ਬਿਆਨ ਕਰਦੇ ਨੇ, ਭਗਤ ਅੰਨਾ ਜੀ ਆਪਣੀ ਬਾਣੀ ਵਿਚ ਆਪ,
1: ਗੋਪਾਲ ਤੇਰਾ ਆਰਤਾ।
0: ਗੋਪਾਲ ਕਹਿੰਦੇ ਨੇ ਦੁਨੀਆਂ ਨੂੰ ਪਾਲਣ ਵਾਲਾ।

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ ਅਤੇ ਬੜੇ ਸੋਹਣੇ ਕੱਪੜੇ ਵੀ ਹੋਣ ਨਾਲ।

ਚਾਹੀਦਾ ਕਿਉਂਕਿ ਜ਼ਿਮੀਦਾਰ ਸੀ। ਪਹਿਲੀ ਚੰਗੀ ਚਾਹੀਦੀ ਹੈ, ਅਨਾਜ ਚੰਗਾ ਚਾਹੀਦਾ ਤਾਂ ਕਿ ਇਹਨਾਂ ਚੀਜ਼ਾਂ ਵੱਲੋਂ ਮੈਂ ਨਿਸ਼ਚਿੰਤ ਹੋ ਕੇ ਤੇਰੀ

ਘੋੜੀ ਨੂੰ ਕਿਹਾ ਹੈ ਭਗਵਾਨ ਪੈਰੀ ਸੋਹਣੀ ਜੁੱਤੀ ਪਾਈ ਹੋਵੇ ਸੋਹਣਾ ਸੂਟ ਪਾਇਆ ਹੋਵੇ ਘਰ ਵਿਚ ਅਨਾਜ ਵੀ ਹੋਵੇ ਗਾਂ ਤੇ ਮੱਝ ਵੀ ਹੋਵੇ ਤੇ ਕਿਧਰੇ ਆਣਾ ਜਾਣਾ ਪੈ ਜਾਵੇ ਤੇ ਪੈਦਲ ਤੁਰ ਕੇ ਜਾਂਦਾ ਫਿਰ ਆਦਮੀ ਚੰਗਾ ਨੀ ਲੱਗਦਾ ਕੱਪੜੇ ਚੰਗੇ ਪਾਏ ਹੋਣ ਤੇ ਤੁਰਿਆ ਜਾਵੇ ਪੈਦਲ ਚੰਗਾ ਨੀ ਲੱਗਦਾ ਆਣਾ ਜਾਣਾ ਵੀ ਪੈਂਦਾ ਦੂਰ ਇਸ ਕਰਕੇ ਕਿਰਪਾ ਕਰ ਇੱਕ ਤਾਜਨ ਤੁਰੀ ਚੰਗੇਰੀ ਇੱਕ ਸੋਹਣੀ ਜੀ ਘੋੜੀ ਵੀ ਦੇ ਤਾਂ ਕਿ ਕਿਧਰੇ ਆਣਾ ਜਾਣਾ ਹੋਵੇ ਤਾਂ ਉਹ ਸਫ਼ਰ ਮੈਂ

ਹੈ ਪਰਮੇਸ਼ਰ ਘਰ ਬਣ ਗਿਆ ਦਾਲ ਆਟਾ ਘਿਓ ਇਹ ਵੀ ਮਿਲ ਗਏ ਪੈਰੀ ਪਾਉਣ ਵਾਸਤੇ ਜੁੱਤੀਆਂ ਸੋਹਣੇ ਪਾਉਣ ਵਾਸਤੇ ਕੱਪੜੇ ਵੀ ਮਿਲ ਗਏ ਅਨਾਜ ਵੀ ਮਿਲ ਗਿਆ ਗਾਂ ਤੇ ਮੱਝ ਵੀ ਮਿਲ ਗਈ ਆਉਣ ਜਾਣ ਵਾਸਤੇ ਇੱਕ ਘੋੜੀ ਵੀ ਮਿਲ ਗਈ ਸੋਹਣਾ ਘਰ ਬਣ ਗਿਆ ਪਰ ਇੱਕ ਚੀਜ਼ ਦੀ ਕਮੀ ਹੈ ਭਗਵਾਨ ਕਹਿਣ ਲੱਗੇ ਧੰਨਿਆ ਉਹ ਕਿਹੜੀ ਕਮੀ ਕਹਿਣ ਲੱਗੇ ਪਰਮੇਸ਼ਰ ਉਹ ਕਮੀ ਹੈ ਘਰਵਾਲੀ ਦੀ ਭਗਤ ਜੀ ਕਹਿੰਦੇ ਨੇ ਘਰ ਕੀ ਗੇਹਨ ਚੰਗੀ ਘਰਵਾਲੀ ਆਗਿਆਕਾਰ ਤੇਰਾ ਨਾਮ ਜਪਣ ਵਾਲੀ ਚਾਹੀਦੀ ਹੈ ਭਗਤ ਜੀ ਆਪਣੀ ਬਾਣੀ ਵਿੱਚ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ ਮਿਲ ਜਾਵੇਗਾ।

ਚੱਲਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਅਵੇ ਨਾ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਜੀ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਤੁਰਿਆ ਆ ਰਿਹਾ ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਉਂ ਬਈ ਕੋਈ ਲੱਭ ਗੱਜ ਕੇ ਆਖੋ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ ਖੀਰਲੀਆਂ ਪੰਕਤੀਆਂ ਅਵੈ ਪਦ ਦਾ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਕਿਵੇਂ ਕਹੀਏ ਗੱਲਾਂ ਨਹੀਂ ਕਰਦੇ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਕਲਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓਂ ਪਿਆ ਸੀ ਤੇ ਰਸਤੇ ਚ ਦੋ ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ ਬਾਹਰ ਤਿੰਨ ਦਿਨ ਵੀ ਲੱਗ ਗਏ ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉੱਤੋਂ ਹੋ ਗਿਆ 2-3 ਹਜ਼ਾਰ ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ ਨਿੰਦਿਆ ਆਪਸ ਚ ਮੁੰਡੇ ਕਿਹੋ ਜਿਹੇ ਸ਼ਹਿਰ ਗਏ ਆ ਤੂੰ ਪੱਲਿਓਂ ਪਾ ਕੇ ਆ ਗਏ ਭਾਵੇਂ ਜਾਣਾ ਤੇ ਭਲਾਈ ਕਹਿੰਦੇ ਸੀ ਤੇ ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ ਮਹਾਰਾਜ ਦਾ ਕੀ ਇਸ਼ਾਰਾ ਕੀਰਤਨ ਵੱਲ ਧਿਆਨ ਕਰ ਮਾਇਆ ਨਾਲ ਨਾ ਲਿਬੜ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਗੱਲਾਂ ਕਰਦਾ ਅਗਵਾਈ ਦਿੰਦਾ ਨਿਸ਼ਚਾ ਹੋਣਾ ਚਾਹੀਦਾ ਬਾਕੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਸੀ ਜਦੋਂ ਪ੍ਰਬੰਧ ਸੰਭਾਲਣ ਲਈ ਦੋ ਧੜੇ ਬਣ ਗਏ ਸੀ ਇਹ ਵੀ ਕੰਮ ਬੜੀ ਮਰਿਆਦਾ ਨਾਲ ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ ਦੇਗ ਬਣਾ ਕੇ ਜਪਜੀਤ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ ਇਹ ਗੱਲਾਂ ਵੀ ਕਰਦੇ ਜੇ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰਸੇ ਚਾਹੇ ਪੜੇ ਗ੍ਰੰਥ ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ ਇੱਕ ਵਾਰੀ ਇਹ ਪੰਕਤੀ ਪੜੋ ਜੀ।

ਹੋਰ ਇੱਕ ਨੇ ਕੇਸ ਹੱਥ ਪੈਂਦੇ ਸੀ। ਉਹ ਫਿਰ ਕੋਈ ਸਰੀਰ ਗਏ, ਤੂੰ 86 ਯਾਰ ਲੈ ਵੀ ਚੁੱਕਾ ਖਰਚੇ ਦਾ, ਕਿਉਂ ਨੀ ਛੱਡਦਾ? ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ। ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇੰਨੇ ਯੋਗ, ਤੇ ਉਹ ਸਰੀਰ ਸੀ ਥੋੜਾ ਮਨਮੁਖ, ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਨਾਂ ਬਚਨ ਸੁਣਾਇਆ 10 ਵਜੇ ਸਵੇਰੇ ਬਚਨ ਕੀਤਾ 10 ਵਜੇ, ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ। ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ, ਪਿੱਠ ਨੀ ਲੱਗਣ ਦੇਣਾ ਕਿ ਹੱਕ ਸਤਨਾ ਇਸ਼ਾਰਾ ਲੈਣਾ। ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ,

ਹਾਂ ਕਿਆ ਸਲਾਹੀ ਕਿਰ ਵਜਨ ਹੇ ਮੇਰੇ ਸਾਈਂ ਇਹ ਜੀਵ ਤੇਰੀ ਕੀ ਉਪਮਾ ਕਰ ਸਕਦਾ ਮੱਛੀ ਕੀ ਜਾਣੇ ਕਿ ਸਾਗਰ ਕਿੱਡਾ ਵੱਡਾ ਹੈ ਪੰਛੀ ਕੀ ਜਾਣੇ ਕਿ ਆਕਾਸ਼ ਕਿੱਡਾ ਵੱਡਾ ਹੈ ਹਾਂ ਕਿਆ ਸਲਾਹੀ ਕਿਰਮ ਜਨ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਿਲਾਈ ਮੈਂ ਤੁਝ ਮੈਂ ਬੇਲੀ ਕੋਲ ਇਹ ਗਰੀਬ ਨਿਵਾਜ ਮੇਰਾ ਤਾਂ ਆਸਰਾ ਹੀ ਤੂੰ ਮੇਰੇ ਜੀਵਨ ਦਾ ਸਹਾਰਾ ਹੀ ਤੂੰ ਮਿਹਰਬਾਨ ਸਾਈਂ ਮੇਰੇ ਰੱਬੀ ਦਾਤਾ ਬਚਪਨ ਖੇਲ ਕੂਦ ਵਿਚ ਗੁਜ਼ਰ ਗਿਆ ਜਵਾਨੀ ਮਸਤਾਨੀ ਆਪਣੇ ਆਪ ਦਾ ਪਤਾ ਹੀ ਨਹੀਂ ਰਿਹਾ ਗਰੀਬ ਨਿਵਾਜ ਹੁਣ ਤਾਂ ਬੁਢੇਪਾ ਆ ਗਿਆ ਇਹ ਮੇਰੇ ਦਾਤਾ ਹੁਣ ਤਾਂ ਕੰਬੀ ਦਾ ਬਰੂਟੜਾ ਹਾਂ ਪਤਾ ਨੀ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਰੋੜ ਕੇ ਲੈ ਜਾਵੇ ਹੇ ਮੇਰੇ ਧੰਨ ਗੁਰੂ ਨਾਨਕ ਦਾਤਾ ਮੈਨੂੰ ਦਰਸ਼ਨ ਦਰਸ਼ਨਾਂ ਦੀ ਦਾਤ ਪਿਆ ਮੰਗਦਾ ਹੈ ਕੌਣ ਪਿਆਰੀ ਸਾਧ ਸੰਗਤ ਰਾਏ ਬੁਲਾਰ ਆਖੋ ਸ੍ਰੀ ਵਾਹਿਗੁਰੂ ਰਾਏ ਉਹ ਰਾਏ ਬੁਲਾਰ ਰਾਏ ਭਵੇਂ ਤਲਵੰਡੀ ਦਾ ਮਾਲਿਕ ਪਹਿਲੀ ਵਾਰੀ ਗੁਰੂ ਨਾਨਕ ਨੂੰ ਵੇਖਿਆ ਗੁਰੂ ਨਾਨਕ ਜੋਗਾ ਹੋ ਗਿਆ ਅੱਜ ਰੋ ਰਿਹਾ ਬਾਹਰ ਖੂਹ ਤੇ ਬੈਠਾ ਨੌਕਰ ਨੇ ਚੌਕੀ ਵਿਛਾਈ ਹੈ ਉੱਤੇ ਬਹਿ ਕੇ ਰਾਏ ਬੁਲਾਰ ਰੋ ਰੋ ਕੇ ਅਰਦਾਸੇ ਪਿਆ ਕਰਦਾ ਮੇਰੇ ਦਾਤਾ ਆ ਮੈਨੂੰ ਦਰਸ਼ਨ ਦੇ ਅੱਖਾਂ ਵਿਚੋਂ ਅਥਰੂ ਡਿੱਗਦੇ ਹਨ ਚਿੱਟੇ ਦੁੱਧ ਵਰਗੇ ਦਾੜੇ ਤੇ ਆਖੇ ਪੈਂਦੇ ਹਨ ਮਨ ਨੂੰ ਸੁੱਚੇ ਮੋਤੀ ਜੜੇ ਹਨ ਪਿਆਰ ਦੇ ਰੋਂਦੇ ਅੱਖਾਂ ਦੀਆਂ ਸਿੱਪੀਆਂ ਵਿਚੋਂ ਪਿਆਰ ਦੇ ਸੋਚੀ ਸੁੱਚੇ ਮੋਤੀ ਡੁੱਲ ਰਹੇ ਹਨ ਤੇ ਅਰਦਾਸ ਕਰਦਾ ਕਿ ਆਓ ਆਪਾਂ ਵੀ ਕਰੀਏ ਪਿਆਰੀ ਸਾਧ ਸੰਗਤ ਅਰਦਾਸ ਅੱਜ ਰਾਜ ਬੁਲਾਰ ਬੇਨਤੀ ਕਰ ਰਿਹਾ ਹੇ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ 12 ਸਾਲਾਂ ਦਾ ਵਿਛੋੜਾ ਕਿਵੇਂ ਸਾਰਿਆ ਜਾ ਸਕਦਾ ਹੈ ਆਓ ਦਰਸ਼ਨ ਦੇ ਅੱਖਾਂ ਵਸ ਰਹੀਆਂ ਹਨ ਤੇ ਰਸਨਾ ਬੇਨਤੀ ਕਰ ਰਹੀ ਹੈ ਕਿ ਪਹਿਲੇ

ਹੁੰਦਾ। ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮੈਂ, ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ। ਕਾਲੂ ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ, ਤਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ, ਜੇ ਆਉਣਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਹਾਂ, ਮਾਇਆ ਦਾ ਕੀੜਾ ਹਾਂ, ਜਿਸਨੇ 20 ਰੁਪਇਆ ਬਦਲੇ ਧਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆਂ। ਕਿੱਥੇ ਕਾਲੂ ਨੇ ਕਿਹਾ ਸੀ ਨਾ, ਨਾਨਕ ਕੋਈ ਕੰਮ ਕਰ। ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ। ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ, ਕੋਈ ਬਿਜਨਸ ਕਰ, ਵਿਹਲਾ ਰਹਿਣਾ ਠੀਕ ਨਹੀਂ। ਪਿਤਾ ਜੀ ਜੋ ਹੁਕਮ। 20 ਰੁਪਈਏ ਦਿੱਤੇ, ਨਾਲ ਬਾਲੇ ਨੂੰ ਭੇਜਿਆ। ਬਾਲਿਆ ਅਜੇ ਨਾਨਕ ਜਾਣਾ ਹੈ, ਆਖੋ ਸ੍ਰੀ ਵਾਹਿਗੁਰੂ, ਤੂੰ ਨਾਲ ਜਾ, ਕੋਈ ਚੰਗਾ ਸੌਦਾ ਕਰਿਆ ਜੇ, ਅਵਲ ਤਾਂ 20ਆਂ ਦੇ 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ। ਤੁਰ ਪਏ ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ। ਅਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਰੇ ਦੀ ਬੰਦਗੀ ਕਰਨ ਵਾਲੇ ਹਨ। ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਅਜ਼ੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ। ਆਖੋ ਸਹੀ ਹੈ ਆ ਤਾਂ ਸਹੀ। ਹਜ਼ੂਰ ਆਏ, ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ ਹੈ। ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ, ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ। ਨੇਤਰ ਖੋਲੇ, ਪ੍ਰਸ਼ਾਦ ਪਾਣੀ? ਹਾਂ, ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ। 3 ਦਿਨ? ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਉਹ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਹੈ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੇਸ਼ ਕਰਦੇ। ਪ੍ਰਸ਼ਾਦ ਛਕਾਇਆ, ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ, ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ, ਪਤਾ ਨਹੀਂ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ
تیرے رہ نہیں سکیا تے اٹھیا تے میرے تن گرو نانک دے چرنا تے لے پیا. سارے سادھو کہنے لگے گرو جی اے کی چھوٹا جا بالکا ایویں چرنا تے ڈہ پیو. شرومنی سادھو نے کہا کہ بھائی اینو بالکا نہ سمجھو اے تا آپ نرنکار ہے آخو شری آپ نرنکار. سارے نے نمسکار کیتی حضور ودا ہوئے بالیا آن واپس چلی آئے. جس نانکے آنے دے کول پہنچے حضور کہن لگے بالیا اسی تا ایتھے وڑا دیاں چنگیاں چ بواں تے توں کر جا. بالے نے سوچیا بھی اس ویلے سمجھایا سی سمجھے نہیں وی روپیے سادا نو کھوا دیتے ہیں تے ہن ڈر دے مارے گھر نہیں جاندے. بالا گھر آ گیا. کالو نو پتا لگا بھی بالا آیا نانک نہیں آیا. بھائی بالے دے گھر چلے گئے مہتا کالو. بالیا جی مہاراج نانک کتھے ہے؟ بھائی بالا نہیں بولے. بھائی بولتا سی وی روپیے تہانو دیتے سن وی تی بنا کے پچی دس. تو بالا کہن لگا مہتا جی تی تے پچی کی بنانے سانو تا موڑی گل لیا کوسری بھائی. موڑی گل کس طرح ساری لکھا دس. میں تے کالو نو کرودھ آ گیا غصے دی جوالا اندر بال اٹھی. کتھے ہے نانک میرا گھر اجاڑ دیتا ہے. اے نہیں سکتا کالو نو کہ اے اجاڑدا نہیں ہے تاں اجڑیا نو وساون واسطے آیا آخو سری بھائی. اج کتھے ہے نانک میں تا کالو جا رہا غصے. ماتا ترپتا نو پتا لگا بلایا بے بے نانکی نانکی اج تیرے پتا نو بڑا غصہ چڑھیا ہے. پتا نہیں میرے لال نو کی آخے گا تو سمجھا جا کے کوئی نہیں وی روپیے ہی ہے نا. میں تا کالو جا رہا پچھے بے بے نانکی تر پی. ماتا نے سوچیا نوجوان تھی نو کرو پیج دیتا ہے اے بھی پچھے تر پی. میں تا کالو پہنچیا کتھے جتھے میرے تن گرو نانک سدیو پادشاہ سمادھی لگا کے بیٹھے جاندے ہیں. ساری باہوں پھڑ لے کھڑا کر لے تے کرودھ وچ آ کے کہا کتھے ہیں میرے وی روپیے. ویر حضور نے ایک ویری نیتر کھولے تے تکیا پھر نیوی پڑے. کالو دے اندر غصہ سی غصے وچ آ کے پھر مہتے کالو نے کی کیتا مہتے دا کھبا ہاتھ اٹھیا تے میرے تن گرو نانک دے سجے گل تے چپیڑ جا وجی. دے بے پچھوں آئی چھتی چھتی پہنچی اس خیال وچ کہ میں ٹائم نال پہنچ گئی ہاں اجے میرے ویر نو کچھ نہیں کیا پتا نہیں. پر جسلے میج لا کے ویکھیا کی تکیا میرے ننکاری ویر دے منہ دے اتے نیل پہ گئے. جب پا لی کالو پتا جی میرے ویر نو نہ مارو. پھر بے بے نانکی رو کے ارداس کر دی ہے.

की कहती है, जहां भी जा निकलता हूँ यही कहती मुझे खलकती, वो देखो

ਗੁਰੂ ਨਾਨਕ ਦਾ ਦੀਵਾਨ ਰਾਏ ਪਸਾਰ ਮੇਰੇ ਤਨ ਗੁਰੂ ਨਾਨਕ ਦਾ ਦੀਵਾਨ ਮੰਗਦਾ ਕੀ ਹੈ ਗੁਰੂ ਦੇ ਦਰਸ਼ਨ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਪਿਆ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ, ਖੁਸ਼ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ, ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਹੈ, ਤੇ ਜੇ ਤਲਵੰਡੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਮੇਰੇ ਪੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ, ਅਦਬ ਨਾਲ ਰੱਤ ਉੱਠੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ ਇੱਕ ਸਾਲ ਨੇ, ਦੋ ਨੇ, ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲੋਂ ਪੁੱਛੋ। ਵੇਖਣਾ ਨਾਨਕੀ ਉਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਪੂਰਨਮਾਸ਼ੀ ਲੰਘ ਗਈ, ਗੁਰੂ ਨਾਨਕ ਆਇਆ ਹੀ। ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਪੂਰਨਮਾਸ਼ੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨਹੀਂ ਦੋ ਨਹੀਂ ਨਾਨਕੀ ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ ਚੋਲੇ ਪਾਉਣ ਵਾਲਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਫਿਰ ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ? ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਇਹਨਾਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ। ਅੱਜ ਬੇਬੇ ਨਾਨਕ ਸਾਰੀ ਦੁਨੀਆਂ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ, ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ, ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ ਅਰਦਾਸ।

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰੇ ਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪੀਲੇ ਦੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ, ਫਿਰ ਬੇਬੇ ਨੇ ਅਰਦਾਸ ਕੀਤੀ।

ماحول دھار بارش شروع ہو گئی. بابا جی برادر لگا کے اڑول بیٹھے ہیں, آسے پاسے پانی پانی ہو گیا, پر سنگت بھی جڑی ہے. تو رائے بہادر نرائن سنگھ جی راوا سوامی خیالہ دے سن کون بیٹھے سن بابا جی دے سنگی سردار ہرچند سنگھ جی کمشنر صاحب رائے بہادر نرائن سنگھ نے کہا ہرچند سے آ اے رب بیٹھا ہے آخو سری واحد اے رب بیٹھا ہے اے رب بیٹھا ہے کیوں جیڑا رب دی رجا وچ آ گیا او رب ہے آخو سری واحد اے رب بیٹھا. پیاری ساز سنگت بارش ہوئی کھڑو گئی سمے سر کیرتن دی سماپتی ہوئی بابا جی دے اٹھے سارے بستر پانی دے نال چوبا چوبا اندر چلے گئے. سنگت اپنے اپنے گھراں نوں بابا جی نے بلایا ہرچند سنگھ نے کمشنر صاحب اندر گئے بابا جی نالے ٹہل دے نالے مسکران دے تے نالے کیا ہرچند سے ہیں جی پادشاہ. بابا جی کہنے لگے اج سہرے اندر نے اپنا پورا زور لایا ہے بھی انہاں نوں گرو نانک دے چرناں تو توڑیے آکھو سری واہ. اندر نے اج پورا زور لگایا ہے تے بابا جی کہنے لگے ہرچند سے جنہاں دا من گرو نانک نال جڑ گیا ہے اے اندر کی کر سکدا ہے آکھو سری واہ. جنہاں دا من گرو نانک نال جڑ گیا اندر نہیں توڑ سکدا. تو سچ مچ اج تا بھی من گرو نانک نال جڑے آ خوشری واحد جو اس رات دے سمے بارش ہو رہی ہے تو آپ اتے آ کے جڑے ہو پیاری ساز سنگت تے گرو نانک دی یاد تے اج پورنماشی دا سماگم اج درشن کیتے ہیں پورنماشی دا نام لے دے ہیں من نانک سر چلا جاندا ہے خوشری واحد. اج جتھے بےنت سنگت جڑی بےنت سنگت وی پورنماشی ہے بےنت سنگت دوروں دوروں دلی ڈیرا دون ہور دوروں دوروں سنگت امرتسر تو پہنچی تے میرے تن گرو نانک کی یاد جڑی. تو آو پیاری ساز سنگت داس اوتھے تا نہیں پہنچ سکتا اتوں تو آ گیا مالک دے حکم انسار پر اج ایتھے درشن کر کے بھی نانک صاحب دے درشن ہو گیا آخو سری واحد. تھی سارے جڑے ہو تن ہو آپ پر اے تنتا یوگ سانو کس نے بنایا ہے پیار نال آخو تن گرو جگت جلندے نو ٹھنڈ پاؤن والے میرے بابے نے اج مہر کر کے تانو بھائی اپنے چرناں نال جڑے ہو تہاڈا جڑنا سفر جتنا سماں جڑے مبارک ہے تہاڈا جڑنا پن ود گئے گرو دیاں میراں پراپت کر کے اپنا جیون سفلا کیتا ہے. تو آؤ پیاری ساز سنگت ہن کیرتن دی سماپتی کردا ہاں. رائے بلار تے گرو تٹھا ہے درشن ہوئے پھر پیار چاہ کے پڑھدا ہے کی ہاں کیا سراہی کرم جنت وڈی تیری وڈیا داتا بھی وڈا اودیاں وڈیائیاں بھی وڈی. تو آؤ پیاری ساز سنگت ہن ہن گرو پیارے سردار کرتار سنگھ جی سربت پروار جنہاں نوں بھائی بابا جی مہاپرشاں دی سنگت ہوئی تے ملیا کی گرو نانک دا پیار آخو سری واحد. او آپ تسی تک ہی رہے گرو نانک دی سیوا گرو نانک دا ستکار اے مہاپرشاں دی سنگت ہے. جتھے گرو دی سیوا ہے بھائی اوتھے کسے چیز دی کمی. تو اے میر ہے گرو دی پیاری ساز سنگت کس طرح من پیارے جڑے ہے اور اتھے کوئی سوارتھ نہیں ہے نرال گرو نانک دا پیار گرو نانک نال جڑنا آپ جڑے ہیں تے اج انہاں دے ادم دے صدقے آپا سارے جڑے بیٹھے ہیں آخو سری واہ. ارداس کریے داتا جی اسی طرح سدا واسطے جڑو سدا واسطے جوڑی رکھو فل ڈالی نال لگا سونا لگتا کوڑا اگ وچ پیا ہویا چمکیلا ہے ایدے اندر روشنی ہے پانی ندی وچ نرمل ہے. اسی طرح اے من بھائی گرو نال بانی نال سمرن نال مہاپرشاں دے بچنا نال جڑے ہوئے نرمل ہے آخو سری واہ. جی جڑے رہاں گے
ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾਂ, ਗੁਰੂ ਅੰਗ ਸਿੰਘ ਵਸੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਫਿਰ ਜੀਵਨ ਸਫਲ, ਫਿਰ ਸਾਡਾ ਇਹ ਲੋਕ ਸੁਖੀ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤੀ ਕਰਦਾ ਹਾਂ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਉਹਨਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਮਾਸ਼ੀ ਦਾ ਬਾਬਿਆਂ ਦੇ ਛਾੜ ਤੇ ਜਾਈਦਾ ਹੈ, ਪੂਰਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਬਈ ਆਇਆ ਕਰ, ਸਤ ਵਚਨ ਗਰੀਬ ਨਾ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਮਾਸ਼ੀ ਆਈ, ਪੋਹ ਦਾ ਮਹੀਨਾ, ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ, ਤੋ ਪੂਰਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ, ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ, ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ, ਬੜੀ ਠੰਡ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਹੋਏ, ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ, ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ, ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵੀ ਤੁਰਦੇ ਤੁਰਦੇ, ਜਿਸ ਵੇਲੇ ਉੱਥੇ ਆਏ, ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ। ਤੋ ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਹਨਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਤੋ ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਜਿਦ ਜਾ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ, ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਭਰ ਕੇ ਆਏ, ਤਪਸਵੀ ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਏ, ਆਖੋ ਸ੍ਰੀ ਵਾਹਿਗੁਰੂ, ਸਾਰੇ ਮਹੀਨੇ। ਤੋ ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਆਉਂਦੀਆਂ, ਤੋ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਰਹਿ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤੋ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁਕ ਹੈ ਉਹ ਮਿਲ ਕੇ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ, ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾਂ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ। ਗੁਰਮੁਖ ਪਰਿਵਾਰ, ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ, ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ। ਨਿਮਰਤਾ, ਸੇਵਾ, ਗਰੀਬੀ, ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ, ਮੇਰਾ ਧੰਨ ਗੁਰੂ ਨਾਨਕ ਬਖਸ਼ੇ। ਗਰੀਬੀ ਕਿਹੜੀ ਗਰੀਬੀ? ਇਹ ਨੀ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ, ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਾਂ ਤਿਸ ਕੋਲ ਘੁਮਾਇਆ ਗੁਰਮਤਰੀ ਦੇ ਗਰੀਬੀ ਆਵੇ। ਸੇਵਾ ਕਰਕੇ, ਸਭ ਕੁਝ ਕਰਕੇ ਭਾਈ, ਕਿਸੇ ਵੇਲੇ ਹਉਮੈ ਟਪੜਾ ਮਾਰ ਜਾਂਦੀ ਹੈ, ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਹ ਹੁਣ ਸ਼ਬਦ ਦੀ ਅਖੀਰਲੀ ਤੋਂ ਪੜ ਕੇ ਸਮਾਪਤ ਲੈ ਲਓ, ਸਮਝੀ? ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

0: ਕੀਆ ਕੁਦਰਤ ਵਧੀਆ ਕੁਦਰਤ ਮਾਨ ਅਮਾਨ ਕੁਦਰਤ ਪੌਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਗੁਰਮੇਂਦਰ ਵੇਖੈ ਵਰਤੇ ਤਾਕੋ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮੁੜ ਪੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗਰ ਸੰਗਲ ਖਤ ਚਲਾਇਆ ਅੱਗੇ ਕਰਣੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਹਾਉ ਨ ਹੋਵੇ ਪੌਦਈ

0: ਹੈਵਤ ਪਵਨ ਵੈ ਸਦਮਾਉ ਪਹਿਵ ਚਲ ਅਲਖ ਦਰਿਆਉ ਪਹਿਵ ਚਕਨ ਕੱਢਿਆ ਬੇਗਾਰ ਪਹਿਵ ਚ ਧਰਤੀ ਦੱਬੀ ਬਹਾਰ ਪਹਿਵ ਚ ਇਨਫਿਨਿਟ ਦਰਬਾਰ ਪਹਿਵ ਚ ਰਾਜਾ ਧਰਮ ਦੁਆਰ ਪਹਿਵ ਚ ਸੂਰਜ ਪਹਿਵ ਚੰਦ ਕੋ ਕਰੋੜੀ ਚਲਤਨਾਨ ਪਹਿਵ ਸਿਦਸਰੂਪ ਸਿਦਸਰਨਾਥ ਪਹਿਵ ਅਡਾੜੀ ਆਕਾਸ ਪਹਿਵੇ ਜੋਦਮਾ ਬਲਸੂਰ ਪਹਿਵ ਚ ਆਵੇ ਜਾਵੇ ਪੂਰ ਸਗਲਿਆ ਪੋਲਖਿਆ ਸਿਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਕੁ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਫੁਰਕੇ ਤੇਰਾ ਮਰਵਾਲ ਕੇ ਤੀਆ ਕਰਨ ਕਹਾਣੀਆਂ ਕੇ ਤੇ ਬੇਦਿਕਾਰ ਕੇ ਤੇ ਨੱਚਾ ਮੰਗਤੇ ਕੇ ਮੁਣ ਪੋਰੇ ਤਾਲ ਬਾਜਾਰੀ ਬਾਜਾਰ ਮੁ ਐਕੜੇ ਬਾਜਾਨ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆਂ ਕੇ ਮੁੰਦੜੇ

ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ। ਅਜਮੇਰ ਸ਼ਰੀਫ ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ। ਧਰੁਵ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿੱਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਕਾਇਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ ਦਾ। ਮਾਂ ਨੇ ਸੱਦ ਮਾਰੀ ਪਿੱਛੇ ਰਾਤ ਦਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰੇ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾਂ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ, ਸੁਬਾ ਨਮਾਜ਼ ਜਗਾ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਫਰੀਦ ਫਿਰ ਵੀ ਨਾ ਜਾਗਿਆ। ਫਰੀਦ ਕਹਿਣ ਲੱਗਾ ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦਏਗਾ, ਤੂੰ ਜੋ ਮੰਗੇ। ਕਹਿਣ ਲੱਗਾ ਮੈਨੂੰ ਗੁੜ ਚਾਹੀਦਾ, ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਤੇ ਖੇਡ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦਏਗਾ ਮੇਰਾ ਅੱਲਾ ਤਾਲਾ, ਨਮਾਜ਼ ਪੜਿਆ ਕਰ ਔਰ ਦਏਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸ ਵੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿੱਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉਂ ਤਿਉਂ ਮਾਂ ਸ਼ੁਕਰਾ ਮੇਰੀ ਕੁਖਾਰੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਫਰੀਦ ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਕੱਲ ਫਰੀਦ ਹੁਣ ਕਾਰੋਬਾਰ ਵਿੱਚ ਚਲੀ, ਮਲਕੜੀ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣ। ਫਰੀਦ ਨੇ ਕਹਿਣਾ ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ। ਐਸੀ ਆਦਤ ਪਾਈ, ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ, ਮਾਂ ਨੇ ਕਿਹਾ ਪੁੱਤਰ ਮੈਂ ਦੂਸਰੇ ਪਿੰਡ ਚੱਲੀ ਆ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ, ਸਤਿਬਚਨ ਮਾਤਾ ਜੀ। ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ, ਅੱਜ ਮਾਂ ਵੀ ਫਜ਼ਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦਏਗਾ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਫਿਰ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ, ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ, ਏਡਾ ਵੱਡਾ ਗੁੜ ਖਾਧਾ ਤੇ ਸਹੀ, ਪਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ। ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ, ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ ਇੱਥੇ ਮੰਦਰ ਨਹੀਂ ਬੇਟਾ, ਹਾਲੀ ਤੇਰਾ ਜਪਣਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ। 22 ਸਾਲ ਫਿਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ, ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ, 7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ, ਦਰਵਾਜ਼ਾ ਖੜਕਾਇਆ, ਮਾਂ
ਉਹਨੇ ਭਾਈ ਮੈਂ ਪੁੱਤਰ ਤੇਰਾ ਫਰੀਦ ਜਪ ਕੇ ਆਇਆ। ਹਾਂ ਬਾਜੀ, ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ। ਜਦੋਂ ਵੇਖਿਆ ਤੇ ਸਾਰੇ ਇਹ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ, ਕੱਪੜੇ ਫਟੇ ਹੋਏ, ਮਾਂ ਨੇ ਚੁੰਮਿਆ, ਨਵਾਇਆ, ਪ੍ਰਸ਼ਾਦ ਛਕਾਇਆ, ਮਾਂ ਦੀ ਮਮਤਾ। ਫਰੀਦ ਕਿੰਨਾ ਕੁ ਚੱਪਿਆ ਜੀ? ਬਹੁਤ ਚੱਪ, ਆਪ ਦੀ ਕਿਰਪਾ। ਭਈ ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ? ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ, ਫਲ ਖਾਂਦਾ ਸੀ। ਮਾਂ ਕਹਿਣ ਲੱਗੀ ਤੂੰ ਪਾਸ ਨਹੀਂ ਆ ਲਿਆ, ਹੋਰ ਕੁਝ ਸਮਾਂ ਬਿਤਾ। 12 ਸਾਲ ਫੇਰ ਜਪਿਆ, ਫੇਰ ਆਇਆ। ਮਾਂ ਜੀ ਹੁਣ ਦੇਖੋ, ਕਹਿਣ ਲੱਗੇ ਹਾਲੇ ਵੀ ਤੂੰ ਫੇਲ। ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ, ਕਾਗਾ ਕਰਨ ਕੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋਈਓ ਫਿਰ ਦੇਖਣ ਕੀ ਆਸ, ਖਾਗਾ ਚੂੰਡਣਾ ਪਿੰਜਰਾ ਬਸੇ ਤੋਂ ਡਰ ਜਾਏ, ਜਿਸ ਪਿੰਜਰੇ ਮੇਰਾ ਸ਼ੋ ਬਸੇ ਮਾਸ ਤਿੱਦੂ ਖਾਏ। ਜਦੋਂ ਫਿਰ ਇੰਨੀਆਂ

ਕੋਈ ਧਰਮ ਰਵੇਗਾ ਔਰ ਉਹ ਹੈ ਇਸਲਾਮ ਧਰਮ। ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ, ਮੰਦਰ ਤੋੜਨੇ ਸ਼ੁਰੂ ਕੀਤੇ। ਉਸ ਵੇਲੇ ਕਸ਼ਮੀਰ ਦੇ ਬ੍ਰਾਹਮਣ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਇਹਨਾਂ ਨੇ ਬੇਨਤੀ ਕੀਤੀ।

ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ ਭਾਈ ਜੈਤੇ ਨੂੰ ਗੱਲ ਨਾਲ ਲਗਾਇਆ ਤੇ ਪੁੱਛਿਆ ਭਾਈ ਜੈਤਾ ਜਿਸ ਵੇਲੇ ਸਾਡੇ ਪਿਤਾ ਸ਼ਹੀਦ ਹੋਏ ਉਸ ਵੇਲੇ ਦਾ ਅੱਖੀ ਡਿੱਠਾ ਸਾਨੂੰ ਹਾਲ ਸੁਣਾ। ਭਾਈ ਜੈਤੇ ਨੇ ਕਿਹਾ ਪਾਤਸ਼ਾਹ ਮੁਗਲਾਂ ਨੇ ਇਹ ਕਿਹਾ ਸੀ ਅਗਰ ਕੋਈ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸੀਸ ਔਰ ਧੜ ਲੈ ਜਾਵੇ ਪਰ ਕੋਈ ਸਾਹਮਣੇ ਨਾ ਆਇਆ ਸਾਰੇ ਡਰਦੇ ਸਨ ਗੁਰੂ ਨੂੰ ਮੰਨਣ ਵਾਲੇ ਤੇ ਬਹੁਤ ਸਨ ਪਰ ਸਾਹਮਣੇ ਕੋਈ ਨਾ ਆਇਆ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਰਜ ਕੇ ਕਿਹਾ ਮੈਂ ਇਹੋ ਜਿਹਾ ਰੂਪ ਸਿੱਖਾਂ ਨੂੰ ਦੇਵਾਂਗਾ ਕਿ ਹਜ਼ਾਰਾਂ ਵਿੱਚ ਖਲੋਤਾ ਹੋਇਆ ਵੀ ਉਹ ਆਪਣੇ ਆਪ ਨੂੰ ਲੁਕੋ ਨਾ ਸਕੇਗਾ ਕਿਧਰੇ ਜ਼ੁਲਮ ਹੁੰਦਾ ਉਹ ਦੇਖ ਨਾ ਸਕੇਗਾ। ਉਸ ਵੇਲੇ ਗੁਰੂ ਸਾਹਿਬਾਂ ਨੇ ਫੈਸਲਾ ਕੀਤਾ ਕਿ ਮੈਨੂੰ ਹੁਣ ਸਿੱਖਾਂ ਨੂੰ ਨਵਾਂ ਰੂਪ ਦੇਣਾ ਪਵੇਗਾ। ਇਹ ਹਿੰਦੁਸਤਾਨ ਦੇ ਲੋਕ ਆਪਣੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ ਮੁਗਲਾਂ ਦੇ ਗੁਲਾਮ ਨੇ ਔਰ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਨੇ ਅਗਰ ਇਹਨਾਂ ਨੂੰ ਅਣਖ ਵਾਲਾ ਜੀਵਨ ਦੇਣਾ ਹੈ ਤੇ ਸਾਰਿਆਂ ਤੋਂ ਪਹਿਲਾਂ ਜਾਤ ਪਾਤ ਖਤਮ ਕਰਨੀ ਹੋਵੇਗੀ। ਇਸ ਮਕਸਦ ਨੂੰ ਲੈ ਕੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਬੜਾ ਵੱਡਾ ਇਕੱਠ ਕੀਤਾ। ਉਸ ਇਕੱਠ ਦੇ ਵਿੱਚ 80,000 ਦੇ ਕਰੀਬ ਸੰਗਤ ਇਕੱਠੀ ਹੋਈ ਔਰ ਗੁਰੂ ਸਾਹਿਬਾਂ ਨੇ ਸਿੱਖਾਂ ਕੋਲ ਸਿਰ ਮੰਗੇ ਪੰਜ ਸਿਰ ਮੰਗੇ ਔਰ ਇਹ ਜਿਹੜੇ ਪੰਜ ਸਨ ਕੋਈ ਉੱਚੀਆਂ ਜਾਤਾਂ ਦੇ ਨਹੀਂ ਸਨ ਕੋਈ ਜੱਟ ਸੀ ਕੋਈ ਨਾਈ ਕੋਈ ਛੀਂਬਾ ਕੋਈ ਝੀਵਰ। ਸਤਿਗੁਰਾਂ ਨੇ ਇਹਨਾਂ ਜਾਤਾਂ ਨੂੰ ਮਿਲਾ ਕੇ ਇੱਕ ਨਵਾਂ ਰੂਪ ਦਿੱਤਾ ਖਾਲਸਾ ਔਰ ਇਹਨਾਂ ਨੂੰ ਜਦ ਅੰਮ੍ਰਿਤ ਛਕਾਇਆ ਤੇ ਕਹਿ ਦਿੱਤਾ ਉਹਨਾਂ ਪੰਜਾਂ ਨੂੰ ਜਿਹੜਾ ਜੱਟ ਸੀ ਉਹਨੂੰ ਕਿਹਾ ਤੂੰ ਹੁਣ ਜੱਟ ਨਹੀਂ ਜਿਹੜਾ ਨਾਈ ਸੀ ਉਹਨੂੰ ਕਿਹਾ ਤੂੰ ਹੁਣ ਨਾਈ ਨਹੀਂ ਜਿਹੜਾ ਛੀਂਬਾ ਸੀ ਉਹਨੂੰ ਕਿਹਾ ਤੂੰ ਛੀਂਬਾ ਨਹੀਂ। ਇਸ ਤਰ੍ਹਾਂ ਬਾਕੀਆਂ ਨੂੰ ਵੀ ਕਿਹਾ ਕਿ ਤੁਹਾਡੀ ਹੁਣ ਕੋਈ ਜਾਤ ਨਹੀਂ ਕੋਈ ਊਚ ਨੀਚ ਨਹੀਂ ਤੁਸੀਂ ਇੱਕ ਬਰਾਬਰ ਹੋ ਅੱਜ ਤੋਂ ਤੁਹਾਡਾ ਨਾਮ ਸਿੰਘ ਹੈ ਤੇ ਸਿੰਘ ਕਹਿੰਦੇ ਨੇ ਸ਼ੇਰ ਨੂੰ ਤੁਸਾਂ ਸ਼ੇਰਾਂ ਦੀ ਤਰ੍ਹਾਂ ਜੀਣਾ ਹੈ

ਉਹਨਾਂ ਦੀਆਂ ਜਾਤਾਂ ਖਤਮ ਕਰਕੇ ਨਵਾਂ ਨਾਮ ਦਿੱਤਾ ਸਿੰਘ ਖਾਲਸਾ ਤੇ ਨਾਲੇ ਹਦਾਇਤ ਕੀਤੀ ਕਿ ਖਾਲਸਾ ਕੌਣ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਕਿਹਾ ਤੇ ਖਾਲਸੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਸਤਿਗੁਰਾਂ ਨੇ ਰਹਿਤਨਾਮਿਆਂ ਵਿਚ ਇਸ ਤਰ੍ਹਾਂ

ਇਸ ਮਜ਼ਹਬ ਨੂੰ ਪ੍ਰਧਾਨਗੀ ਦਿੱਤੀ। ਇਹਦੇ ਇਹੋ ਕਾਰਨ ਹੈ ਕਿ ਇਹ ਜਾਤ ਪਾਤ ਊਚ ਨੀਚ ਪਰਮਾ ਵਹਿਮਾਂ ਤੋਂ ਉੱਤੇ ਹੈ। ਕੋਈ ਵੀ ਇਨਸਾਨ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਦਾ ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਸਕਦਾ। ਰਹਿਤਾਂ ਵਿੱਚ ਪੂਰਾ ਰਹਿ ਕੇ ਉਹ ਖਾਲਸਾ ਸੱਜ ਸਕਦਾ। ਤੋ ਖਾਲਸੇ ਦੇ ਗੁਣ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ।

ਜਿਹੜਾ ਲੜਾਈ ਦੇ ਮੈਦਾਨ ਵਿਚ ਪਿੱਠ ਨਾ ਦਿਖਾਵੇ, ਛਾਤੀ ਤੇ ਜ਼ਖਮ ਸਹੇ, ਸ਼ਸਤਰ ਸਹੇ, ਧਰਮ ਵਾਸਤੇ ਜਦ ਲੜ ਰਿਹਾ ਹੋਵੇ ਤੇ ਪਿੱਠ ਨਾ ਦਿਖਾਵੇ।

ਹਰੀ ਅਸ ਹਰੀ ਦਾ ਜਸ ਸੁਣਦੇ ਆ ਗੱਲਾਂ ਬਾਤਾਂ ਕਰੇ ਜਿਹੜਾ ਨਿਰਧਨ ਗਰੀਬ ਨੂੰ ਦੇਖ ਕੇ ਪਰਾ ਨਿਕਲ ਜਾਵੇ ਕਿਸੇ ਗਰੀਬ ਨੂੰ ਕੋਲ ਨਾ ਬਿਠਾਵੇ ਸਾਹਿਬ ਜੀ ਕਹਿੰਦੇ ਨੇ ਸੋ ਤਨਖਾਈਆ ਮੂਲ ਕਹਾ ਸੰਗਤ ਵਿਚ ਜਾ ਕੇ ਜਿਹੜਾ ਬੁਰੀ ਨਿਗਾਹ ਔਰ ਚਿੱਤ ਵਿਚ ਬੁਰਾਈ ਰੱਖੇ ਕੀਰਤਨ ਸੁਣਦੇ ਆ ਜਿਹੜਾ ਗੱਲਾਂ ਬਾਤਾਂ ਕਰੇ ਨਿਰਧਨ ਨੂੰ ਜਿਹੜਾ ਆਸਰਾ ਨਾ ਦੇਵੇ ਸਾਹਿਬ ਜੀ ਕਹਿੰਦੇ ਨੇ।

ਜਿਹੜੀਆਂ ਧੀਆਂ ਭੈਣਾਂ ਮਾਵਾਂ ਭੈਣਾਂ ਸੰਗਤ ਵਿੱਚ ਆਣ ਤੇ ਜਿਹੜਾ ਉਹਨਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖੇਗਾ, ਸਾਹਿਬ ਜੀ ਕਹਿੰਦੇ ਨੇ ਉਹ ਸਿੱਖ ਕਿਵੇਂ ਹੋ ਸਕਦਾ, ਉਹ ਤੇ ਅਪਰਾਧੀ ਹੈ। ਤੇ ਇਹ ਵੀ ਕਿਹਾ ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ। ਜਿਹੜਾ ਸਿੱਖ ਹੋ ਕੇ ਕ੍ਰੋਧੀ ਹੋਵੇ ਉਹਦੇ ਘਰ ਤੇ ਕੰਨਿਆ ਦਾ ਰਿਸ਼ਤਾ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਹੜਾ ਸਿੱਖ ਹੈ ਖਾਲਸਾ ਹੈ ਉਹ ਤਾਂ ਵਿਕਾਰਾਂ ਤੋਂ ਉੱਤੇ ਹੈ ਤੇ ਜਿਹਦੇ ਵਿੱਚ

ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਕਿਉਂਕਿ ਖਾਲਸੇ ਨੇ ਦਰਾ ਖੈਬਰ ਤੇ ਕੇਸਰੀ ਨਿਸ਼ਾਨ ਝੁਲਾਇਆ। ਇਹ ਕੇਸਰੀ ਨਿਸ਼ਾਨ ਝੁਲਾਣਾ ਸੀ ਇਹਦੇ ਸਦਕਾ ਹਿੰਦੁਸਤਾਨ ਨੂੰ ਦੁਬਾਰਾ ਇਸ ਰਸਤੇ ਤੋਂ ਕੋਈ ਲੁੱਟ ਨਾ ਸਕਿਆ, ਕਿਉਂਕਿ ਜਿਹੜੇ ਇਤਿਹਾਸ ਜਾਣਦੇ ਨੇ ਉਹਨਾਂ ਨੂੰ ਪਤਾ ਹਿੰਦੁਸਤਾਨ ਨੂੰ ਜਦੋਂ ਵੀ ਲੁੱਟਿਆ ਗਿਆ ਦਰਾ ਖੈਬਰ ਦੇ ਪਾਸੋਂ ਆ ਕੇ ਹੀ ਲੁੱਟਿਆ ਗਿਆ। ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਤੈਮੂਰ ਲੰਗ ਸੀ ਜਾਂ ਕੋਈ ਹੋਰ, ਜਿਸ ਵੇਲੇ ਹਰੀ ਸਿੰਘ ਜੀ ਨੇ ਦਰਾ ਖੈਬਰ ਕਬਜ਼ਾ ਕੀਤਾ ਉਸ ਵੇਲੇ

ਇਹ ਹਰੀ ਸਿੰਘ ਨਲੂਆ ਕੌਣ ਹੈ ਜਿਹਨੇ ਪਠਾਣਾ ਦੀ ਧਰਤੀ ਤੇ ਆ ਕੇ ਕਬਜ਼ਾ ਕੀਤਾ? ਕਿਉਂਕਿ ਪਠਾਣਾ ਨੂੰ ਅੱਜ ਤੱਕ ਕੋਈ ਹਰਾ ਨਹੀਂ ਸਕਿਆ। ਇਹ ਸੁਣ ਕੇ ਗੁਲ ਖਾਨ ਕਹਿਣ ਲੱਗਾ,

ਧੀਆਂ ਭੈਣਾਂ ਦੀ ਬੜੀ ਇੱਜ਼ਤ ਕਰਦੇ ਨੇ। ਗੁਲ ਖਾਨ ਕਹਿਣ ਲੱਗਾ, ਕੁਝ ਵੀ ਹੋਵੇ ਮੈਂ ਤੈਨੂੰ ਨਹੀਂ ਜਾਣ ਦੇਣਾ। ਪਰ ਬਾਨੋ ਨੇ ਗੁਲ ਖਾਨ ਨੂੰ ਧੱਕਾ ਮਾਰਿਆ, ਝਾੜੀਆਂ ਦੇ ਉਲਨੋਂ ਨਿਕਲ ਕੇ ਭੱਜੀ ਔਰ ਹਰੀ ਸਿੰਘ ਨਲੂਆ ਦਾ ਜਿੱਥੇ ਤੰਬੂ ਲੱਗਾ ਉੱਥੇ ਜਾ ਪਹੁੰਚੀ। ਅੱਗੇ ਬਹਿਰੇ ਤੇ ਦੋ ਸਿੰਘ ਖੜੇ ਨੇ ਤਿਆਰ ਬਰ ਤਿਆਰ, ਉਹਨਾਂ ਨੇ ਬਾਨੋ ਨੂੰ

ਸਿੰਘ ਕਹਿਣ ਲੱਗੇ ਬੀਬੀ ਕੋਈ ਜ਼ਰੂਰੀ ਕੰਮ ਹੈ ਕਹਿਣ ਲੱਗੀ ਹਾਂ ਇੱਕ ਸਿੰਘ ਕਹਿਣ ਲੱਗਾ ਤੂੰ ਇੱਥੇ ਖੜੀ ਹੋ ਮੈਂ ਪੁੱਛ ਕੇ ਆ ਗਿਆ ਥੋੜੀ ਦੇਰ ਬਾਅਦ ਪਹਿਰੇਦਾਰ ਸਿੰਘ ਵਾਪਸ ਆਇਆ ਕਹਿਣ ਲੱਗਾ ਬਾਨੋ ਤੰਬੂ ਅੰਦਰ ਚਲੀ ਜਾ ਹਰੀ ਸਿੰਘ ਨਲਵਾ ਇੰਤਜ਼ਾਰ ਕਰਦੇ

ਇਹਦੇ ਕੋਲ ਕਟਾਰ ਹੈ। ਤਾਂ ਪਹਿਲਾ ਸਿੰਘ ਕਹਿਣ ਲੱਗਾ, ਫਿਰ ਕੀ ਹੋ ਗਿਆ, ਸਿੱਖ ਦੇ ਘਰ ਦੁਸ਼ਮਣ ਹਥਿਆਰ ਲੈ ਕੇ ਆਵੇ ਤਾਂ ਵੀ ਜੀ ਆਇਆਂ ਨੂੰ, ਜਾ ਬਾਨੋ ਅੰਦਰ ਲੰਘ ਜਾ। ਤੰਬੂ ਵਿਚ ਬਾਨੋ ਦਾਖਲ ਹੋਈ, ਜਾਂਦੇ ਆਖਿਆ ਸਰਦਾਰ ਜੀ ਸਤਿ ਸ੍ਰੀ ਅਕਾਲ। ਹਰੀ ਸਿੰਘ ਜੀ ਕਹਿਣ ਲੱਗੇ, ਆ ਬਾਨੋ ਸਤਿ ਸ੍ਰੀ ਅਕਾਲ। ਬਾਨੋ ਕਹਿਣ ਲੱਗੀ, ਮੈਂ ਕੁਝ ਪੁੱਛਣਾ। ਪਹਿਲੀ ਗੱਲ, ਤੁਸਾਂ ਦਰਾ ਖੈਬਰ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਕਹਿਣ ਲੱਗੇ, ਬਾਨੋ ਆਪਣੇ ਘਰ ਦੀ ਰੱਖਿਆ ਕਰਨ ਦਾ ਹੱਕ ਇਨਸਾਨ ਨੂੰ ਹੈ ਜਾਂ ਨਹੀਂ? ਬਾਨੋ ਕਹਿਣ ਲੱਗੀ, ਹੈ। ਤੇ ਹਰੀ ਸਿੰਘ ਜੀ ਕਹਿਣ ਲੱਗੇ, ਇਹ ਸਾਡਾ ਘਰ ਹੈ, ਪੰਜਾਬ ਹਿੰਦੁਸਤਾਨ। ਹਿੰਦੁਸਤਾਨ ਤੇ ਜਿੰਨੇ ਵੀ ਹਮਲੇ ਹੋਏ ਨੇ ਇਸੇ ਰਸਤੇ ਤੋਂ ਹੋਏ ਨੇ, ਤੇ ਅੱਜ ਅਸਾਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਇਸ ਵਾਸਤੇ ਝੁਲਾਇਆ ਹੈ ਕਿ ਇਸ ਰਸਤੇ ਨੂੰ ਆ ਕੇ ਕੋਈ ਦੁਬਾਰਾ ਹਿੰਦੁਸਤਾਨ ਨੂੰ, ਪੰਜਾਬ ਨੂੰ ਲੁੱਟ ਨਾ ਸਕੇ। ਇਹ ਤਾਂ ਕੋਈ ਮਾੜਾ ਕੰਮ ਨਹੀਂ। ਬਾਨੋ ਕਹਿਣ ਲੱਗੀ, ਫਿਰ ਇਹ ਦੱਸੋ, ਤੁਸੀਂ ਹਾਰਦੇ ਨੇ, ਜਿੱਤਦੇ ਜਾਂਦੇ ਹੋ, ਇਹਦਾ ਕੀ ਕਾਰਨ ਹੈ? ਹਰੀ ਸਿੰਘ ਕਹਿਣ ਲੱਗੇ, ਬਾਨੋ ਇਸ ਵਾਸਤੇ ਕਿਉਂਕਿ ਅਸੀਂ ਆਪਣੇ ਵਾਸਤੇ ਨਹੀਂ ਲੜਦੇ, ਦੁਨੀਆਂ ਵਾਸਤੇ ਲੜਦੇ ਹਾਂ। ਪੱਲੇ ਸੱਚ ਹੈ, ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੈ, ਇਸ ਵਾਸਤੇ ਅਸੀਂ ਕਦੀ ਹਾਰਦੇ ਨਹੀਂ। ਗੱਲਾਂ ਤੇ ਬੜੀਆਂ ਹੋਈਆਂ, ਅਖੀਰ ਬਾਨੋ ਤੇ ਐਸਾ ਅਸਰ ਹੋਇਆ, ਕਹਿਣ ਲੱਗੀ ਹਰੀ ਸਿੰਘ ਜੀ, ਮੇਰੀ ਇੱਛਾ ਹੈ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਹਰੀ ਸਿੰਘ ਨਲੂਏ ਵਰਗਾ ਹੋਵੇ। ਹਰੀ ਸਿੰਘ ਕਹਿਣ ਲੱਗੇ, ਬਾਨੋ ਸ਼ਕਲ ਕਿਹੋ ਜਿਹੀ ਵੀ ਹੋਵੇ, ਪੁੱਤਰ ਨੇਕ ਹੋਣਾ ਚਾਹੀਦਾ, ਧਰਮੀ ਹੋਣਾ ਚਾਹੀਦਾ,

ਬਾਨੋ ਦੇ ਸਿਰ ਤੇ ਜਦ ਪਾਇਆ ਤੇ ਹਰੀ ਸਿੰਘ ਜੀ ਹੁਣ ਆਪ ਅੱਗੇ ਹੋਏ, ਬਾਨੋ ਦੇ ਕੋਲ ਪਹੁੰਚੇ ਨੇ ਔਰ ਹੱਥ ਜੋੜ ਕੇ ਬਾਨੋ ਦੇ ਪੈਰਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਨੋ ਤੈਨੂੰ ਹਰੀ ਸਿੰਘ ਨਲੂਏ ਵਰਗਾ ਪੁੱਤਰ ਚਾਹੀਦਾ ਸੀ, ਲੈ ਫਿਰ ਅੱਜ ਤੂੰ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੋਇਆ ਤੇ ਤੂੰ ਹਰੀ ਸਿੰਘ ਨਲੂਏ ਦੀ ਧਰਮ ਦੀ ਮਾਂ ਹੈ। ਜਦ ਇਹ ਕਿਹਾ ਤੇ ਬਾਨੋ ਜਾਰ ਜਾਰ ਰੋਣ ਲੱਗ ਪਈ, ਆਸੂ ਨਹੀਂ ਰੁਕਦੇ, ਪੈਰਾਂ ਤੇ ਸਿਰ ਰੱਖਿਆ ਹਰੀ ਸਿੰਘ ਨਲੂਏ ਨੇ ਤੇ ਕਹਿ ਰਿਹਾ, ਬਾਨੋ ਤੂੰ ਮੇਰੀ ਮਾਂ ਹੈ, ਲੈ ਹਰੀ ਸਿੰਘ ਹੁਣ ਤੇਰਾ ਪੁੱਤਰ। ਤੇ ਬਾਨੋ ਜਿਹਦਾ ਰੋਣਾ ਨਹੀਂ ਰੁਕ ਰਿਹਾ, ਮੋਢਿਆਂ ਤੋਂ ਫੜ ਕੇ ਹਰੀ ਸਿੰਘ ਨੂੰ ਉਠਾਇਆ ਤੇ ਰੋਂਦੀ ਹੋਈ ਕਹਿਣ ਲੱਗੀ, ਹਰੀ ਸਿੰਘ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹੋਣ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ। ਮੈਂ ਸਿੱਖ ਨਹੀਂ ਪਰ ਅੱਜ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਮੇਰਾ ਪੁੱਤਰ ਹਰੀ ਸਿੰਘ ਨਲੂਆ ਹੈ। ਧੰਨ ਹੈ ਹਰੀ ਸਿੰਘ ਤੂੰ, ਧੰਨ ਤੇਰਾ ਗੁਰੂ, ਧੰਨ ਉਹਦੀ ਸਿੱਖਿਆ। ਕਹਿੰਦੀ ਹੋਈ ਇਹ ਬਾਨੋ ਭਰੇ ਹੋਏ ਮਨ ਦੇ ਨਾਲ ਉਸ ਤੰਬੂ ਵਿੱਚ ਬਾਹਰ ਨਿਕਲ ਗਈ ਤੇ ਸੋਚਦੀ ਜਾ ਰਹੀ ਹੈ ਜੇ ਇਹ ਸਿੱਖ ਹੈ ਤੇ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇ। ਸਾਧ ਸੰਗਤ, ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀਆਂ ਰਹਿਤਾਂ ਦਿੱਤੀਆਂ ਨੇ ਸਾਨੂੰ ਇਸੇ ਵਾਸਤੇ, ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ, ਇਹੋ ਜਿਹਾ ਜੀਵਨ ਜੀ ਕਿ ਤੇਰੇ ਜੀਵਨ ਵੱਲ ਦੇਖ ਕੇ ਲੋਕ ਕਹਿਣ ਅਗਰ ਜੀਵਨ ਹੋਵੇ ਕਿਸੇ ਦਾ ਤਾਂ ਇਸ ਵਰਗਾ ਹੋਵੇ। ਤੇ ਜਿਹਦਾ ਜੀਵਨ ਉੱਚਾ ਨਹੀਂ ਉਹ ਧਰਮ ਵਿੱਚ ਪੱਕਾ ਨਹੀਂ, ਜਿਹਦਾ ਧਰਮ ਨਹੀਂ, ਜਿਹਦਾ ਕੋਈ ਦੀਨ ਅਮਾਨ ਨਹੀਂ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਉਹ ਦੇਸ਼ ਕੌਮ ਵਾਸਤੇ ਕਦੀ ਮਰ ਵੀ

ਅਤੇ ਸ਼ਰਾਬ ਵਗੈਰਾ ਜਿੰਨੇ ਵੀ ਨਸ਼ੇ ਨੇ ਇਹਨਾਂ ਤੋਂ ਦੂਰ ਰਹਿਣਾ। ਜਿਹੜਾ ਨਸ਼ੇ ਕਰਦਾ ਉਹ ਸਿੱਖ ਨਹੀਂ ਹੋ ਸਕਦਾ। ਵੈਸੇ ਵੀ ਅੱਜ ਤੇ ਡਾਕਟਰ ਵੀ ਸਾਇੰਸਦਾਨ ਵੀ ਕਹਿੰਦੇ ਨੇ ਕਿ ਇਹ ਜਿਹੜਾ ਤਮਾਕੂ ਹੈ, ਇਹ ਜਿਹੜੇ ਨਸ਼ੇ ਨੇ, ਇਹ ਜਿਹੜੀ ਸ਼ਰਾਬ ਹੈ, ਇਹ ਸਰੀਰ ਨੂੰ ਖਤਮ ਕਰਦੇ ਨੇ। ਧਰਮ ਕੋਈ ਵੀ ਹੈ, ਸਾਰਿਆਂ ਦਾ ਮਕਸਦ ਇਹੋ ਹੀ ਹੈ ਕਿ ਇਨਸਾਨ ਦਾ ਜੀਵਨ ਉੱਚਾ ਹੋਵੇ, ਉਹ ਇਹੋ ਜਿਹਾ ਜੀਵਨ ਜੀਵੇ ਕਿ ਉਹਨੂੰ ਸਵਰਗ ਲੱਭਣ ਦੀ ਲੋੜ ਨਾ ਪਵੇ। ਇਹ ਦੁਨੀਆ ਹੀ ਸਵਰਗ।